ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਾਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼

ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ।

ਸੋ ਘਰੁ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ

ਮਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ।

ਆਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ।

ਕਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ

ਕਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿੱਚ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਹਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ।

ਸੁਖ ਕੰਨੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਿਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸੀ ਬੋਧੀ ਪਾਤਸ਼ਾਹੀ ਦਰਸ਼ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਿਧਿਆ ਵੈਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤੈਂਤਰ ਕੀ ਖਰਚਾ ਸਹਿ ਬੋਲੋ ਜੀ ਵਾਹਿਗੁਰੂ ਕੀ ਪ੍ਰਭਾਤ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹਿ ਦੇਗ ਡਿੱਡ ਕੀਤਾ ਤੇਨਾ ਪਿਆਰੇ ਸਤਿਆਰਿਆਂ ਦੀ ਕਮਾਈ ਦਾ ਤੈਂਤਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਚੀਆਂ ਚੜੇ ਆ ਰਹੇ ਨਚਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਵਾਸਾ ਸਿੰਘ ਨਿਭਾਇਆ ਤੇ ਨਾ ਨੀ ਕਮਾਈ ਦਾ ਤੈਂਤਰ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਦ ਗੁਰਦੁਆਰਿਆਂ ਦਾ ਤੈਂਤਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਟਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਾਹਿਤਾ ਜਿਉਂ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੰਦ ਉਤਾਰ ਰਿਹਾ ਦੋਹੇ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਆਣੇ ਰਾਸ ਹੇ ਕੀ ਬਨਵਾਜ ਜੀ ਆਪ ਦੇ ਚੰਨ ਕਾਮਨਾ ਦਰਦਾਸ ਵਿੱਚ ਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੂੰ ਸੰਪੂਰਨ ਪਾਠ ਦਿੱਤਾ ਹੈ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਸ ਸਾਹਿਬ ਪਾਠ ਕੀਤੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕੰਨ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਵਿਚਾਂ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਂਜ ਬੜ ਬੁੱਧੀ ਬਖਸ਼ਿਸ਼ ਕਰੋ ਕਿ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗਰਾਮ ਸ਼ਾਹ ਜੀ ਬੇਗਾਂ ਤਿਆਰ ਕਰ ਹੱਥ ਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਦੇ ਬਖਸ਼ਿਸ਼ ਕਰੋ ਦਾਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਹੇ ਗੁਰੂ ਗਰੀਬ ਨਿਵਾਜ ਦਿੱਤਾ ਜੀ ਆਪ ਦੇ ਬਖਸ਼ੀਆਂ ਦਾਤਾਂ ਨੂੰ ਲੰਗਰਾਂ ਚ ਤੁਰ ਸਵਾਰਿਆ ਪ੍ਰਵਾਨ ਕਰੀ ਗੁਰੂ ਗਰੀਬ ਨਿਵਾਜ ਆਪ ਦੇ ਧਿਆਨ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਰਜਿਕਰਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਧਿਆਨ ਸੇਵਾ ਦੀ ਭਾਨ ਬੱਚੇ ਪਾਲਦਾ ਕਰੋ ਗੁਰੂ ਗਰੀਬ ਨਿਵਾਜ ਕਿਰਪਾ ਕਰ ਦਿੱਤਾ ਜੀ ਪਿਆਰੇ ਭਾਈ ਮੁਖ ਸਿੰਘ ਜੀ ਦੇ ਜਨਮ ਦਿਨ ਦੀ ਫਿਕਰ ਦਿੱਤਾ ਸੰਸਾਰ ਭਰ ਦੀਆਂ ਸੰਗਤਾਂ ਆਪਦੇ ਪਿਤਾ ਦਰਸ਼ਨ ਕਰ ਰਹੀ ਦਿੱਤਾ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰ ਪ੍ਰਿਆਸ ਸੰਗਤਾਂ ਸਿਰ ਤੇ ਰੱਖੋ ਸੰਗਤਾਂ ਨੂੰ ਇਸ ਤਰ੍ਹਾਂ ਹਮੇਸ਼ਾ ਵਾਸਤੇ ਆਪਣੇ ਚਰਨਾਂ ਜੋੜੋ ਅਤੇ ਗੁਰੂ ਸਾਹਿਬ ਭਾਈ ਮੁਖ ਸਿੰਘ ਜੀ ਦੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਦੇ ਪਾਏ ਪੂਰਿਆਂ ਦੇ ਚਰਨ ਵਾਸਤੇ ਬਾਰ ਨੂੰ ਤਾਗ ਬਖਸ਼ੋ ਭਾਵਨਾ ਦਾਲ ਬਗਲੀ ਵਾਸਤਾ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦਿੱਤਾ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਦਿੱਤਾ ਜੀ ਮਿਹਨਤ ਕਰਿਆ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਦਿੱਤਾ ਦੂਰ ਨੇੜੇ ਬੈਠੀਆਂ ਸਭ ਸੰਗਤਾਂ ਗਰੀਬ ਮਹਾਰਾਜ ਦਿੱਤਾ ਪਿਤਾ ਜੀ ਹੋ ਜੋ ਸੱਚੇ ਪਾਤਸ਼ਾਹ ਜੀ ਆਪ ਦੇ ਗਰੀਬ ਨਿਵਾਜ ਜੀ ਹੋ ਸਾਰੇ ਪ੍ਰੋਗਰਾਮ ਨੂੰ ਸ਼ਰਮ ਕਰ ਰਹੀਆਂ ਨੇ ਸਭ ਦੀਆਂ ਸਹਾਰੀਆਂ ਪ੍ਰਵਾਨ ਕਰੋ ਘੜੀਆਂ ਨੇ ਕੇ ਲਾਓ ਸਭ ਸੰਗਤਾਂ ਦੀ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਹਾਂ ਦਿੱਤਾ ਕਿਰਪਾ ਕਰੋ ਕਮਾਈਆਂ ਸਫਲ ਕਰੋ ਘੱਟ ਵੱਧ ਮੈਂ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਰਾਂ ਤੇ ਪੂਰੀਆਂ ਕਰੋ ਜੀ ਦਿੱਤਾ ਪਿਤਾ ਕਿਰਪਾ ਕਰੋ ਮਿਹਰ ਕਰੋ ਦਿੱਤਾ ਸੰਗਤਾਂ ਬੇਅੰਤ ਮਾਇਆ ਗੁਰੂ ਘਰ ਨੂੰ ਗੁਰੂ ਘਰ ਸਿੰਘ ਨੂੰ ਪੇਟਾ ਕਰਨੀਆਂ ਪ੍ਰਵਾਨ ਕਰਨ ਕਮਾਈਆਂ ਸਫਲ ਕਰੋ ਮਿਹਨਤ ਕਰੋ ਦਿੱਤਾ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਮਾਈ ਬਖਸ਼ੋ ਵੇਦਰ ਗੁਨਾਮੀ ਬਖਸ਼ੇ ਕਰਕੇ ਪ੍ਰਾਨ ਅੱਜ ਦੇ ਸ਼ਾਮ ਦੇ ਕਥਾ ਕੇ ਬਾਰੇ ਹਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨ ਤੁਰਾ ਦੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਬਣਾਓ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ ਵਾਹਿਗੁਰੂ ਜੀ ਕਾ ਖਾਲਸਾ

ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਬਖਸ਼ੀ ਕੀਤੀ ਆਪ ਸਕਦੇ ਨੇ ਬੜੀ ਸ਼ਰਧਾ ਪਾਇਆ ਨੂੰ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਨੇ ਹਰਪੂਰ ਪਾਠ ਸਰਵਣ ਕੀਤੇ ਨੇ, ਉਪਰੰਤ ਅੱਜ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਜੀ ਪਾਠ ਸਰਵਣ ਕੀਤੇ ਹਨ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੇ ਅਰਦਾਸ ਝਾਲੀਆਂ ਭਰੀਆਂ ਨੇ, ਪਰੰਤੂ ਮਾਰੇ ਬਖਸ਼ੇ ਪਿਤੋ ਪ੍ਰਾਮੇ ਸਰਵਣ ਕੀਤੇ ਹਨ। ਸਾਚ ਜੀ ਇਸ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਕਾਂਤਨ ਬਖਸ਼ਿਸ਼ ਕੀਤਾ ਹੈ। ਸੋ ਆਪ ਸਾਹਿਬ ਨੇ ਸ਼ਾਮਲ ਕੀ ਆਰੰਭ ਹੋ ਰਹੇ ਨੇ, ਇਹ ਸਭ ਤੋਂ ਪਹਿਲਾਂ ਅੱਜ ਹੀ ਜਨਾਬ ਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਲਕਸ਼ਮਣ ਜਥਾ ਆਪ ਜੀ ਮਹਾਰਾਜ ਚਰਨਾਂ ਜੋੜ ਵਾਸਤੇ ਮਹਾਨ ਪੜਾ ਕਰਨਗੇ। ਉਹਦੇ ਬਾਅਦ ਕਥਾ ਹੋਏਗੀ, ਕਥਾ ਤੋਂ ਬਾਅਦ 7 ਵਜੇ ਲੱਗੇ 8:30 ਵਜੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਥਾ। ਸੋ ਸਾਰੀ ਸੰਗਤ ਨੂੰ ਬੇਨਤੀ ਕਿ 8:30 ਤੱਕ ਮਾਰੇ ਨਿੱਕੀ ਵਦਨਾਂ ਤੋਂ ਮਾਰਦੇ ਹੋਏ ਸ਼ਾਮ ਸਾਰੇ ਕੱਥੇ ਦੇ ਦਰਸ਼ਨ ਕਰਕੇ ਜੀਵਨ ਦੀਆਂ ਕਰੀਆਂ ਸਵਾਲਾਂ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਪਾਸ ਕਥਾ ਬਾਅਦ ਭਾਈ ਸੁਸਾਰ ਸਿੰਘ ਜੀ ਅੱਜ ਕਥਾਬਾਦ ਮਹਾਨ ਵਿਦਵਾਨ ਭਾਈ ਸਕੱਤਰ ਸਿੰਘ ਜੀ ਜੋ ਸਾਡੇ ਪਾਸ ਆਏ ਜੀ ਹਰ ਰੋਜ਼ ਕਥਾ ਕਰ ਰਹੇ ਸੁਬਹ ਸ਼ਾਮ। ਸੋ ਉਹਨਾਂ ਨੇ 1 ਮਹੀਨਾ ਸਾਡੇ ਪਾਸ ਰਹਿਣਾ, ਸਾਰੀ ਸੰਗਤ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਆਓ, ਸਵੇਰੇ ਸ਼ਾਮੀ ਆਪਣੀ ਕਥਾ ਸ਼ਰਮ ਕਰਿਆ ਕਰੋ ਅਤੇ ਇਸ ਸਮੇਂ ਦਾ ਜ਼ਰੂਰ ਲਾਭ ਉਠਾਉਣ ਦਾ ਯਤਨ ਕਰੋ। ਸੁਸਾਰ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਨਾਥ ਸਾਰ ਸਹੁ ਸਾਰ ਦੀ ਕਨੈਕਸ਼ਨ ਚੱਲ ਰਹੀ ਹੈ, ਉਹਦੇ ਵਿੱਚ ਬਹੁਤ ਮਹਿਕ ਮਾਇਆ ਜਿਹੜੀ ਉਹ ਸਾਧ ਸੰਗਤ ਜਾਗ ਪਤਾ ਲੱਗ ਰਹੀ ਹੈ, ਲੱਗਣੀ ਹੈ, ਅਗਾਂਹ ਲੱਗੇਗੀ। ਸੋ ਉਹਦੇ ਬਾਅਦ ਆਪਣਾ ਦਸਾਂਤ ਸਫਲ ਕਰਦੇ ਸਾਧ ਸੰਗਤ ਜੀ, ਬੇਅੰਤ ਮਾਇਆ ਗੁਰੂ ਘਰ ਨੂੰ ਆਪ ਦੀ ਸੰਗਤਾਂ ਸੇਵਕਾਂ ਨੇ ਦਿੱਤੀ ਹੈ। ਸੋ ਉਹ ਸਾਰੇ ਵਿਭਾਗੀ ਨੇ ਜਿਨ੍ਹਾਂ ਨੇ ਆਪਣੇ ਦਸਾਂਤ ਸਫਲ ਕੀਤੇ ਹਨ, ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਆਪਣੇ ਦਸਾਂਤ ਸਫਲ ਨਹੀਂ ਕੀਤੇ ਉਹਨਾਂ ਸਾਰਿਆਂ ਨੂੰ ਪਰ ਜ਼ੋਰ ਬੇਨਤੀ ਹੈ ਸਾਧ ਜੀ ਜ਼ਰੂਰ ਆਪ ਆਪਣੇ ਦਸਾਂਤ ਸਫਲ ਕਰਦੇ ਹਾਂ, ਜ਼ਰੂਰ ਗੁਰੂ ਘਰ ਮਾਇਆ ਜ਼ਰੂਰ ਦਿਓ ਅਤੇ ਇਹ ਜੋ ਪ੍ਰੋਗਰਾਮ ਚੱਲ ਰਿਹਾ ਇਸ ਵਿੱਚ ਸਾਰੇ ਪਰੇਸ਼ਾਨ ਚਾਹੁੰਦੇ ਨੂੰ ਸੰਪੂਰਨ ਕਰਨ ਵਾਸਤੇ ਯਤਨ ਕਰੀਏ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅੱਜ ਪਿਆਰੇ ਭਾਈ ਮੁਕਤ ਸਿੰਘ ਜੀ ਦਾ ਜਨਮ ਦਿਨ ਹੈ, ਅਸੀਂ ਸਾਰੇ ਬੜੀ ਸ਼ਾਨ ਚੌਥਾ ਮਨਾ ਰਹੇ ਹਾਂ। ਗੁਰੂ ਕਿਰਪਾ ਕਰ ਉਹਨਾਂ ਦੇ ਸਾਹਿਬ ਮਰਦ ਨੂੰ ਬਣਾਉਣ ਵਾਸਤੇ ਖਾਸ ਤੌਰ ਤੇ ਸਿੱਖ ਕੌਮ ਅੱਜ ਨੌਜਵਾਨ ਪੀੜ੍ਹੀ ਨੂੰ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕਰਨ, ਸੰਬੰਧ ਬਖਸ਼ਿਸ਼ ਕਰਨ ਅਤੇ ਉਹਨਾਂ ਦੇ ਸਾਹਿਬ ਮਰਦ ਨੂੰ ਬਣਾਉਣ ਵਾਸਤੇ ਆਪ ਸਾਧ ਸੰਗਤ ਉਹ ਹਿੰਮਤ ਕਰਨ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 6 ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ, ਸੋ ਆਪ ਸੰਗਤ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਅਤੇ ਉਹਨਾਂ ਦੇ ਜੋ ਸਾਡੇ ਵਾਸਤੇ ਕੀਤਾ ਹੈ ਉਸਨੂੰ ਅਸੀਂ ਚਰਨਾਂ 'ਚ ਹਜ਼ੂਰੀ ਸਾਧ ਸੰਗਤ ਜੀ ਮਹਾਰਾਜ ਚਰਨਾਂ ਬੇਨਤੀ ਕਰਦੇ ਹਾਂ। ਉਹਨਾਂ ਦੀ ਆਤਮਾ ਵਾਸਤੇ ਅਸੀਂ ਜ਼ਰੂਰ ਮਹਾਰਾਜ ਚਰਨ ਦੀ ਅਰਦਾਸ ਕਰੀਏ ਅਤੇ ਅੱਜ ਨੌਜਵਾਨ ਪੀੜ੍ਹੀ ਨੂੰ ਸਿੱਖ ਸੰਗਤ ਨੂੰ ਖਾਲਸਾ ਪੰਥ ਨੂੰ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਅਸੀਂ ਸਾਰੇ ਯਤਨ ਕਰੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 6 ਨੂੰ ਜੋ ਰੈਲੀ ਹੋ ਰਹੀ ਹੈ ਕੱਲ੍ਹ ਨੂੰ ਸੈਨ ਫਰਾਂਸਿਸਕੋ, ਉਹ ਹੈ 1984 ਦੇ ਜੋ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ ਉਹਦੇ ਸੰਬੰਧ ਵਿੱਚ, ਉੱਥੇ ਮੈਂ ਬੇਨਤੀ ਕਰਾਂਗਾ ਜ਼ਰੂਰ ਜੋ ਭਾਈ ਭਾਈ ਜਾ ਸਕਦੇ ਜ਼ਰੂਰ ਜਾਓ ਅਤੇ ਨਾਲ ਇਹ ਦੱਸਣਾ ਅਸੀਂ ਕਿ ਸਾਡੇ ਨਾਲ ਉਸ ਵੇਲੇ ਕੀ ਪਾਣਾ ਵਰਤਿਆ ਸੀ, ਕਿੰਨਾ ਜ਼ੁਲਮ ਹੋਇਆ ਸੀ ਅਤੇ ਜਿਨ੍ਹਾਂ ਨੇ ਉਸ ਸਮੇਂ ਨੂੰ ਵੇਖਿਆ ਹੰਡਾਇਆ ਉਹ ਜਾਣਦੇ ਨੇ। ਸਾਧ ਸੰਗਤ ਜੀ ਬੜਾ ਭਿਆਨਕ ਸਮਾਂ ਸੀ, ਇਸ ਨੂੰ ਅਸੀਂ ਤੀਜਾ ਘੱਲੂਕਾਰਾ ਵੀ ਕਹਿ ਸਕਦੇ ਹਾਂ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਰਾਜੀ ਵਿੱਚ ਜ਼ਰੂਰ ਪਹੁੰਚੋ ਅਤੇ ਹਾਜ਼ਰੀਆਂ ਲਵਾਓ। ਸੋ ਸਾਧ ਸੰਗਤ ਜੀ ਜੂਨ 8 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਆਪ ਸੰਗਤ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਗੁਰੂ ਸਾਹਿਬ ਦੇ ਬੱਚਿਆਂ ਤੋਂ ਧੰਨਵਾਦ ਕਰਨਾ। ਭਾਈ ਭਾਈ ਸਾਹਿਬ ਤਿਆਰ ਨੇ, ਉਹਨਾਂ ਬੇਨਤੀ ਕਰਾਂਗੇ ਕਿ ਦਰਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ

ਸਤਿ ਸਿਆ ਪ੍ਰਵਾਨ ਕਰਨਾ ਜੀ ਬਾਣੀ ਪੜਦਿਆਂ ਨੇ ਕਪੜ ਕਰਦਿਆਂ ਖੁੱਲਾ ਹੋਈਆਂ ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਅਗਮਤ ਸੁਮਤ ਪ੍ਰਦਾਨ ਕਰਨਾ ਹੁਣ ਆਪ ਜੀ ਦੇ ਸਨਮੁਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਗਿਆਨੀ ਸਕੱਤਰ ਸਿੰਘ ਜੀ ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸ੍ਰਵਣ ਕਰੋ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ

ਸਲੋਕ ਦੱਖਣੇ ਮਹਲਾ ਪੰਜਵਾਂ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਮਹੱਲਾ ਪੰਜਵਾਂ ਨਾਨਕ ਬਿਜੋਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ

ਤੋੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਣਾ ਜੇ ਸੌ ਧਾਵਹਿ ਪ੍ਰਾਣੀਆਂ ਪਾਵਹਿ ਤੁਰ ਲਹਿਣਾ ਬਿਨ ਕਰਵਾਂ ਕਿਛੂ ਨ ਲੱਭਈ ਜੇ ਫਿਰੇ ਸਭ ਧਰਣਾ ਗੁਰਮਿਲ ਭਉ ਗੋਵਿੰਦ ਕਾ

ਜਿਸ ਹਰ ਚੜਾਏ ਤਿਸ ਭੌਜਲ ਤਰਣਾ। ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਉਦਮ ਬਖਸ਼ ਕੇ ਕੁਝ ਪਲਾਂ ਲਈ ਆਪਣੀ ਗੋਦੀ ਅੰਦਰ ਸੁਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਪਿਆਰ ਵਾਲੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਗੁਰੂ ਕੀਰਤਨ ਰਾਹੀਂ ਕੀਰਤੀ ਕਰਕੇ ਗਏ ਨੇ, ਵਡੇਕੀਆਂ ਵਡਾਈਆਂ ਕਰ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਇੱਥੇ ਮਰਿਆਦਾ ਹੈ, ਲੜੀਵਾਰ ਸਤਿਗੁਰ ਸੱਚੇ ਪਾਤਸ਼ਾਹ ਤੁਰਕੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਚਰਚਾ ਚੱਲਦੀ ਹੈ। ਅੱਜ ਦਾ ਇਹ ਪਾਵਨ ਸ਼ਬਦ ਮਾਰੂ ਦੀ ਵਾਰ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਉਹਦੀ ਪੌੜੀ 22ਵੀਂ ਹੈ, ਜਿਸ ਨੂੰ ਅੱਜ ਆਪਾਂ ਵਿਚਾਰ ਕਰਨ ਦਾ ਯਤਨ ਕਰ ਲਏ। ਇਸ ਪਾਵਨ ਸ਼ਬਦ ਵਿੱਚ ਹਰ ਵਾਰ ਦੀ ਤਰ੍ਹਾਂ ਨਿਰੰਕਾਰ ਗੁਰੂ ਸਾਹਿਬਾਨ ਨੇ ਨਿਰੰਕਾਰ ਦੇ ਸੰਬੰਧ ਵਿੱਚ, ਉਹਦੇ ਨਾਮ ਦੇ ਸੰਬੰਧ ਵਿੱਚ, ਉਹਦੇ ਨਾਲ ਪ੍ਰੀਤ ਪਾਉਣ ਦੇ ਕੀ ਫਾਇਦੇ, ਕੀ ਲਾਹੇ ਨੇ ਤੇ ਉਹਦੇ ਵਿਛੋੜੇ ਵਿੱਚ ਕੀ ਨੁਕਸਾਨ ਹੈ, ਉਹਨਾਂ ਸਭ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦ ਦੀ ਵਿਚਾਰ ਕਰਾਂ, ਉਹਨਾਂ ਮਹਾਨ ਸ਼ਖਸੀਅਤਾਂ ਨੂੰ, ਉਹਨਾਂ ਮਹਾਨ ਯੋਧਿਆਂ ਨੂੰ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੇ ਦਿਹਾੜੇ ਜੂਨ 84 ਦੌਰਾਨ ਸਮੇਂ ਦੀ ਹਕੂਮਤ ਦੇ ਅੱਤਿਆਚਾਰ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਨਮਸਕਾਰ ਕਰ ਰਹੇ ਹਾਂ। ਸੱਚ ਨੂੰ ਦਬਾਉਣ ਦੇ ਲਈ ਬੜੇ ਲੰਮੇ ਸਮੇਂ ਤੋਂ ਇਹ ਚਰਚਾ ਚੱਲਦੀ ਸੀ ਕਿ ਕਿਵੇਂ ਇਹਨਾਂ ਦੀ ਵਿਲੱਖਣ ਸ਼ਖਸੀਅਤ ਨੂੰ ਖਤਮ ਕੀਤਾ ਜਾਏ। 100 ਬਹਾਨੇ ਲਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਹੋਇਆ ਹੈ, ਪਹਿਲੀ ਤੋਂ ਸ਼ੁਰੂ ਹੋਇਆ, ਲਗਾਤਾਰ ਦਿਨੋਂ ਦਿਨ ਮਗਧਾ ਗਿਆ ਹੈ, ਮਗਧਾ ਗਿਆ। ਅੱਜ ਦਾ ਘਮਸਾਨ ਦਾ ਯੁੱਧ ਹੈ, ਜਿੱਥੇ ਵੱਡੀਆਂ ਤੋਂ ਵੱਡੀਆਂ ਗੰਨਾਂ ਤੋਂ ਤੀ ਕਿ ਤੋਪਾਂ, ਟੈਂਕਾਂ, ਰਾਕਟ ਲਾਂਚਰਾਂ ਦਾ ਇਸਤੇਮਾਲ ਕੀਤਾ ਗਿਆ, ਲੇਕਿਨ ਮਰਜੀਵੜਿਆਂ ਨੇ ਆਖਰੀ ਪਲ ਤੱਕ, ਆਖਰੀ ਦਮ ਤੀਕ ਜਿਉਂਦੇ ਜੀ ਪੂਰਨ ਟੱਕਰ ਦਿੱਤੀ ਹੈ। ਅੱਜ ਦੇ ਦਿਹਾੜੇ ਹੀ ਭਾਈ ਸ਼ਗੇ ਸਵੇਗ ਸਿੰਘ ਜੀ ਸ਼ਹੀਦ ਹੋਏ ਸਨ, ਹੋਰ ਬਹੁਤ ਸਾਰੇ ਗੁਰੂ ਕੇ ਲਾਲ, ਤੇ ਅੱਜ ਦੀ ਰਾਤ ਕਹਿਰ ਵਰਤਣਾ ਹੈ। ਕਹਿਰ ਐਤਵਾਰ ਦੇ ਸਮਾਗਮ ਵਿੱਚ ਉਚੇਚੇ ਤੌਰ ਤੇ ਸਮੁੱਚੇ ਇਤਿਹਾਸ ਦੀ ਵਿਚਾਰ ਚਰਚਾ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਢੰਗ ਨਾਲ ਕਰਨੀ ਹੈ। ਉਹਨਾਂ ਮਹਾਨ ਸ਼ਖਸੀਅਤਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਇੱਕ ਹੋਰ ਮਹਾਨ ਸ਼ਖਸੀਅਤ ਨੂੰ ਆਪਾਂ 2-3 ਮਿੰਟ ਵਿੱਚ ਯਾਦ ਕਰਨਾ ਹੈ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, 5 ਪਿਆਰੇ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤ 'ਤੇ, ਕਿਉਂਕਿ ਇਹ ਆਪ ਦੁਆਰਕਾ ਰਹਿੰਦੇ ਨੇ, ਇਹਨਾਂ ਦੇ ਵੱਡੇ ਵਡੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਗਏ ਸਨ, ਉਦੋਂ ਤੋਂ ਲੜ ਲੱਗੇ ਸੇਵਕ ਬਣੇ, ਸਮੁੱਚੀ ਇਹਨਾਂ ਦਾ ਖਾਨਦਾਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਚਾਰਧਾਰਾ ਦਾ ਆਸ਼ਕ ਹੋਇਆ ਹੈ।
ਕਲਗੀਧਰ ਪਾਤਸ਼ਾਹ ਦੇ ਸਮੇਂ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਪਰਿਵਾਰ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਤੇ ਆ ਗਿਆ ਸੀ, ਇੱਥੇ ਰਹਿਣ ਲੱਗ ਪਿਆ ਸੀ। 1663 ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਅੱਜ ਦੇ ਦਿਹਾੜੇ 5 ਜੂਨ। ਤੇ 1699 ਦੀ ਵਿਸਾਖੀ ਨੂੰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਦੀ ਮੰਗ ਕੀਤੀ ਹੈ, ਪਹਿਲਾਂ ਦਇਆ ਸਿੰਘ ਨੇ ਆਪਣਾ ਸੀਸ ਭੇਟ ਕੀਤਾ ਹੈ, ਉਪਰੰਤ ਧਰਮ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ, ਤੀਜੇ ਸਥਾਨ ਤੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਦਾ ਪਹਿਲਾਂ ਨਾਮ ਮੋਹਕਮ ਚੰਦ ਸੀ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 5 ਪਿਆਰਿਆਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਆਪਣਾ ਗੁਰੂ ਕਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਇਹਨਾਂ ਅੱਗੇ ਸੀਸ ਝੁਕਾਇਆ ਹੈ, ਇਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕੀਤੀ ਹੈ, ਆਪੇ ਗੁਰ ਚੇਲਾ ਇਹਨਾਂ ਅੱਗੇ ਸੱਚੇ ਪਾਤਸ਼ਾਹ ਇਹਨਾਂ ਦੇ ਚੇਲੇ ਬਣੇ ਸਨ। ਚਮਕੌਰ ਦੇ ਜੰਗ ਵਿੱਚ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਬਾਕੀ 2 5 ਪਿਆਰਿਆਂ ਦੇ ਨਾਲ 3 5 ਪਿਆਰੇ ਚਮਕੌਰ ਦੇ ਜੰਗ ਅੰਦਰ ਸ਼ਹੀਦ ਹੋਏ ਸਨ, ਉਹਨਾਂ ਵਿੱਚੋਂ ਭਾਈ ਸਾਹਿਬ ਜੀ ਸਨ। ਉਸ ਮਹਾਨ ਸ਼ਖਸੀਅਤ ਨੂੰ ਜਿਨ੍ਹਾਂ ਨੇ ਸਾਨੂੰ ਗੁਰੂ ਅੱਗੇ ਸੀਸ ਭੇਟ ਕਰਨ ਦੀ ਜਾਚ ਸਿਖਾਈ ਹੈ ਕਿ ਗੁਰੂ ਨੂੰ ਸਮਰਪਿਤ ਕਿਵੇਂ ਹੋਣਾ ਹੈ, ਗੁਰੂ ਦੇ ਸਨਮੁਖ ਪੇਸ਼ ਕਿਵੇਂ ਹੋਣਾ। ਤੇ ਖਿਆਲ ਕਰਿਓ, ਜਿਹੜਾ ਗੁਰੂ ਨੂੰ ਆਪਣਾ ਸੀਸ ਭੇਟ ਕਰ ਦਿੰਦਾ ਹੈ, ਗੁਰੂ ਨੂੰ ਆਪਣਾ ਉਸਤਾਦ ਮੰਨ ਲੈਂਦਾ ਹੈ, ਆਪਣਾ ਗੁਰੂ ਮੰਨ ਲੈਂਦਾ, ਚੇਲਾ ਬਣ ਜਾਂਦਾ ਹੈ। ਉਸ ਮਹਾਨ ਸ਼ਖਸੀਅਤ ਨੂੰ ਕੋਟ ਆਨ ਕੋਟ ਪ੍ਰਣਾਮ ਕਰਨ ਉਪਰੰਤ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ। ਕੱਲ ਦੇ ਸ਼ਬਦ ਵਿੱਚ ਵੀ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਨਿਰੰਕਾਰ ਨਾਲ ਵਿਛੋੜੇ ਦਾ ਜ਼ਿਕਰ ਕੀਤਾ ਪਾਵਨ ਪਵਿੱਤਰ ਬਾਣੀ ਦੇ ਆਖਰੀ ਸ਼ਬਦ ਵਿੱਚ। ਸ਼ਹਿਨਸ਼ਾਹ ਜੀ ਨੇ ਕਿਹਾ, ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਪਿਤਾ ਸਭਨਾਂ ਗੱਲਾਂ ਲਾਇਕ। ਕਹਿਣ ਲੱਗੇ, ਰਹਿਮਤ ਹੋ ਗਈ, ਸੋਝੀ ਆ ਗਈ, ਹੁਣ ਮੇਰੇ ਨਾਲੋਂ ਨਿਰੰਕਾਰ ਦਾ ਵਿਛੋੜਾ ਨਹੀਂ ਪੈ ਸਕਦਾ, ਕਿਉਂਕਿ ਉਹ ਮੇਰਾ ਪਿਤਾ ਹੈ, ਉਹਨੂੰ ਪਿਤਾ ਮੰਨ ਲਿਆ, ਤੇ ਮੇਰਾ ਸਮਰੱਥ ਪਿਤਾ ਸਭਨਾਂ ਗੱਲਾਂ ਲਾਇਕ ਹੈ, ਤੇ ਉਹਦੇ ਨਾਲੋਂ ਵਿਛੋੜਾ ਇੱਕ ਪਲ ਨਹੀਂ ਝੱਲਿਆ ਜਾਂਦਾ। ਅੱਜ ਦੇ ਵੀ ਇਸ ਪਾਵਨ ਸਲੋਕ ਦੀ ਪਰੰਪਰਾ ਗੁਰੂ ਸਾਹਿਬਾਨ ਦੱਖਣੀ ਬੋਲੀ ਵਿੱਚ ਪਹਿਲਾਂ ਸਲੋਕ ਨੇ, ਜਿੰਨੇ ਸਲੋਕ ਨਾਲ ਪੇਸ਼ ਕੀਤੇ ਨੇ ਦੱਖਣੀ ਬੋਲੀ ਹੈ। ਸਲੋਕ ਦੱਖਣੇ ਮਹੱਲਾ 5ਵਾਂ। ਬਖਸ਼ਿਸ਼ ਕਰਦੇ ਨੇ ਨਾਨਕ, ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਕਹਿਣ ਲੱਗੇ, ਮਨੁੱਖ ਸਹਾਰਾ ਭਾਲਦਾ ਹੈ, ਸੱਜਣ ਬੇਲੀ ਮਿੱਤਰ ਪਿਆਰੇ ਬਣਾਉਂਦਾ ਹੈ। ਕੁਝ ਸਾਕ ਨੇ ਜਿਹੜੇ ਨਿਰੰਕਾਰ ਨੇ ਆਪ ਬਖਸ਼ ਤੇ ਮਾਂ ਬਾਪ ਨਿਰੰਕਾਰ ਦਾ ਬਖਸ਼ਿਆ ਹੋਇਆ ਹੈ, ਭੈਣ ਭਰਾ ਨਿਰੰਕਾਰ ਦੇ ਬਖਸ਼ੇ ਹੋਏ ਨੇ, ਪਰਿਵਾਰ ਨਿਰੰਕਾਰ ਦਾ ਬਖਸ਼ਿਆ ਹੋਇਆ ਹੈ, ਉਹਨਾਂ ਦਾ ਸਾਥ ਪ੍ਰਾਪਤ ਹੁੰਦਾ ਹੈ। ਲੇਕਿਨ ਸੱਜਣ ਬੇਲੀ ਇਨਸਾਨ ਆਪ ਚੁਣਦਾ ਹੈ ਤੇ ਤਕਰੀਬਨ ਯਤਨ ਕਰਦਾ ਹੁੰਦਾ ਵੀ ਨਿਭਦੀ ਵੀ ਉਹਦੇ ਨਾਲ ਜਿਹਦਾ ਸੁਭਾਅ ਜਿਹਦੇ ਨਾਲ ਮਿਲ ਜਾਏ, ਜਿਹਦੇ ਨਾਲ ਸੁਭਾਅ ਨਾਲ ਮਿਲੇ। ਉਹ ਅੱਜ ਵੀ ਟੁੱਟੀ, ਕੱਲ੍ਹ ਵੀ ਟੁੱਟੀ ਹੈ। ਇੱਥੇ ਗੁਰੂ ਸਾਹਿਬਾਨ ਕਹਿੰਦੇ ਨੇ, ਭਾਈ ਐਸੇ ਸੱਜਣ ਲੋੜ ਲਓ, ਐਸੇ ਸੱਜਣ ਲੱਭੀਏ ਜਿਹੜੇ ਸਦੀਵੀ ਸਾਥ ਦੇਣ ਦੇ ਸਮਰੱਥ ਹੋਣ। ਇਸ ਲਈ ਜਿਹੜੇ ਅਸੀਂ ਸਹਾਰੇ ਢੂੰਡ ਲੈਂਦੇ ਹਾਂ,
ਕੱਚਿਆਂ ਦੇ, ਕਿਉਂਕਿ ਮਨੁੱਖ ਮਨੁੱਖ ਦਾ ਸੇਵਕ ਹੋ ਜਾਏ, ਮਨੁੱਖ ਮਨੁੱਖ ਦਾ ਮੰਗਤਾ ਹੋ ਜਾਏ, ਬਾਤ ਬਣਦੀ ਨਹੀਂ ਹੈ। ਕਿਉਂਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਾਰ। ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਿਹਨੂੰ ਆਪਾਂ ਕੱਲ੍ਹ ਦੇ ਸ਼ਬਦ ਵਿੱਚ ਕਿਹਾ ਸੀ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ ਜ਼ਿਕਰ ਆਇਆ ਸੀ, ਨਿਰੰਕਾਰ ਨੇ ਆਪਣੇ ਪੁੱਤਰਾਂ ਲਈ ਆਪਣੇ ਬੱਚਿਆਂ ਲਈ ਇੰਨਾ ਕੁਝ ਆਪਣੇ ਪੈਦਾ ਕੀਤੇ ਜੀਵਾਂ ਲਈ ਪੈਦਾ ਕਰ ਦਿੱਤਾ ਹੈ ਕਿ ਜੁਗਾ ਜੁਗੰਤਰਾਂ ਤੋਂ ਖਾ ਰਹੇ ਨੇ, ਉਹ ਦਾਤਾਂ ਮੁੱਕਦੀਆਂ ਨੇ, ਉਹਦੇ ਅਗਣਤ ਬੜੇ ਭੰਡਾਰ ਨੇ। ਹੁਣ ਮਿਸਾਲ ਦੇ ਤੌਰ ਤੇ ਸਭ ਤੋਂ ਜ਼ਰੂਰੀ ਸਾਡੇ ਲਈ, ਇਨਸਾਨ ਦੇ ਲਈ ਹਵਾ ਹੈ, ਸਵਾਸ ਹੈ, ਜਿਹਦੇ ਬਿਨਾਂ ਇੱਕ ਪਲ ਨਹੀਂ ਜੀ ਸਕਦਾ। ਸਵਾਸ ਆਇਆ ਤੇ ਬੰਦਾ ਮਨੁੱਖ ਨਹੀਂ, ਆਇਆ ਤੇ ਕੁਛ ਵੀ ਨਹੀਂ, ਆਦਮੀ। ਇਸੇ ਲਈ ਕਿਹਾ ਨਾ, ਦਮ ਆਉਂਦਾ ਤੇ ਆਦਮੀ, ਪਤਾ ਨਹੀਂ ਅੰਦਰ ਗਿਆ ਬਾਹਰ ਆਉਣਾ, ਬਾਹਰ ਹੋਰ ਲਿਆ ਜਾਣਾ ਕਿ ਨਹੀਂ ਲਿਆ ਜਾਣਾ। ਨਿਰੰਕਾਰ ਨੇ ਸਾਡੇ ਲਈ ਸਵਾਸ ਦਾ, ਹਵਾ ਦਾ ਪ੍ਰਬੰਧ ਕੀਤਾ ਹੋਇਆ ਹੈ ਆਪਣੇ ਸਭ ਜੀਵਾਂ ਲਈ। ਮਨੁੱਖ ਕੱਲਾ ਨਹੀਂ ਉਹਦੇ ਵਿੱਚ ਆਉਂਦਾ, ਸਾਰੇ ਜੀ ਆ ਜਾਂਦੇ। ਤੇ ਖਿਆਲ ਕਰਿਓ, ਨਿਰੰਕਾਰ ਨੇ ਐਸਾ ਪ੍ਰਬੰਧ ਕੀਤਾ ਹੈ ਕਿ ਜਿਹੜੀ ਹਵਾ ਜੀਵ ਖਾਂਦੇ ਨੇ ਆਕਸੀਜਨ, ਉਹ ਦਰਖਤ ਪੈਦਾ ਕਰਦੇ ਪਏ। ਇੰਨਾ ਕੁ ਦਰਖਤ ਨਿਰੰਕਾਰ ਨੇ ਪੈਦਾ ਕੀਤਾ, ਇੰਨਾ ਕੁ ਨਿਰੰਕਾਰ ਨੇ ਦਰਖਤ ਪੈਦਾ ਕਰਤਾ ਹੈ ਕਿ ਕੋਈ ਆਕਸੀਜਨ ਦੀ ਘਾਟ ਨਾਲ ਨਹੀਂ ਜੇ ਮਰਦਾ। ਬਸ ਦਿਨ ਰਾਤ ਉਹ ਛੱਡੀ ਤੁਰੇ ਜਾਂਦੇ ਨੇ ਆਕਸੀਜਨ। ਕਮਜ਼ੋਰੀ ਮਨੁੱਖ ਦੀ ਹੋਏਗੀ ਜੇ ਜੰਗਲ ਪੁੱਟ ਪੁੱਟ ਕੇ ਤੇ ਉੱਥੇ ਵੀ ਬਿਲਡਿੰਗਾਂ ਖੜੀਆਂ ਕਰ ਦੇਵੇ ਤੇ ਦਰਖਤ ਖਤਮ ਕਰਕੇ ਫਿਰ ਆਕਸੀਜਨ ਭੱਲੇ, ਫਿਰ ਸਿਲੰਡਰ ਲੱਭਦਾ ਫਿਰਦਾ ਹੈ ਹਸਪਤਾਲਾਂ ਦੇ ਵਿੱਚੋਂ ਆਕਸੀਜਨ ਲਾਉਣ ਦੇ ਲਈ। ਕੱਲ ਵੀ ਭਗਤ ਪੂਰਨ ਸਿੰਘ ਦਾ ਜ਼ਿਕਰ ਕਰਦਿਆਂ ਕਰਦਿਆਂ ਇਸ ਬਾਰੇ ਇਸ਼ਾਰਾ ਹੋਇਆ ਸੀ ਵੀ ਹਰਿਆਵਲ ਵਾਤਾਵਰਨ ਦੀ ਸੰਭਾਲ ਕਰੋਗੇ ਤੇ ਬਚੋਗੇ। ਦਰਖਤ ਸੰਭਾਲਣਾ, ਦਰਖਤ ਨੂੰ ਲਾਉਣਾ, ਦਰਖਤ ਨੂੰ ਪਾਣੀ ਪਾਉਣਾ ਬਹੁਤ ਵੱਡਾ ਪੁੰਨ ਦਾ ਕਰਮ ਹੈ। ਦਰਖਤ ਨੂੰ ਕੱਟਣਾ, ਦਰਖਤ ਨੂੰ ਸਾੜਨਾ, ਦਰਖਤ ਨੂੰ ਵੱਢਣਾ, ਦਰਖਤ ਨੂੰ ਪੁੱਟਣਾ ਬਹੁਤ ਵੱਡਾ ਪਾਪ ਹੈ, ਔਗੁਣ ਹੈ, ਗੁਣ ਨਹੀਂ। ਤੇ ਨਿਰੰਕਾਰ ਨੇ ਕਿੰਨੀ ਹਵਾ ਪੈਦਾ ਕੀਤੀ ਸਾਡੇ ਆਪਣੇ ਜੀਵਾਂ ਲਈ, ਉਹ ਗੱਲ ਵੱਖਰੀ ਵੀ ਅਸੀਂ ਦਰਖਤ ਪੁੱਟ ਕੇ ਵੈਕਸੀਨ ਭਲੀਏ, ਉਹ ਸਾਡੀ ਕਮਜ਼ੋਰੀ ਨਿਰੰਕਾਰ ਦੀ ਨਹੀਂ। ਦੂਜੀ ਬਾਤ, ਦੂਜੀ ਜ਼ਰੂਰੀ ਚੀਜ਼ ਹੁੰਦੀ ਹੈ ਇਨਸਾਨ ਦੇ ਲਈ ਹਵਾ ਤੋਂ ਬਾਅਦ ਪਾਣੀ, ਜਿਹਦੇ ਪੀਤੀਆਂ ਹੋ ਸਕਦਾ ਦੋ ਚਾਰ ਦਿਨ ਬੰਦਾ ਕੱਢ ਜਾਏ। ਤੇ ਨਿਰੰਕਾਰ ਨੇ ਆਪਣੀ ਕਾਇਨਾਤ ਲਈ ਪਾਣੀ ਇੰਨਾ ਕੁ ਪੈਦਾ ਕਰ ਦਿੱਤਾ, ਇੰਨਾ ਕੁ ਪੈਦਾ ਕਰ ਦਿੱਤਾ ਹੈ ਵੀ ਉਹਦਾ ਲੇਖਾ ਹੀ ਕੋਈ ਨਹੀਂ। ਧਰਤੀ ਚੌਥਾ ਹਿੱਸਾ, ਤਿੰਨ ਗੁਣਾ ਪਾਣੀ। ਜੇ ਉਹ ਚਾਹਵੇ ਨਾ ਨਿਰੰਕਾਰ ਧਰਤੀ ਨੂੰ ਕਿਤੇ ਰਿੜਕ ਦੇਵੇ, ਸਾਰਾ ਪਾਣੀ ਵਿੱਚ ਖੁਰ ਜਾਏਗੀ, ਚਿੱਕੜ ਬਣ ਜਾਏਗਾ ਬਹੁਤ ਪਤਲਾ ਜਿਹਾ। ਇੰਨਾ ਵੱਡਾ ਪਾਣੀ ਪੈਦਾ ਕੀਤਾ ਤੇ ਪਾਣੀ ਇਕੱਲਾ ਸਮੁੰਦਰ ਚ ਨਹੀਂ, ਉਹਦੀ ਕਾਇਨਾਤ ਵੇਖੋ, ਉਹਦੀਆਂ ਦਾਤਾਂ ਵੇਖੋ, ਉਹਦੀਆਂ ਵਡਿਆਈਆਂ ਵੇਖੋ, ਵਾਰਨੇ ਜਾਈਏ ਬੁਲਾ। ਬਾਬੇ ਨਾਨਕ ਨੇ ਕਿਹਾ, ਕੁਦਰਤ ਨੂੰ ਵੇਖਿਆ ਹੀ ਕਾਦਰ ਯਾਦ ਆ ਜਾਂਦਾ। ਹੁਣ ਸਮੁੰਦਰ ਵਿੱਚ ਪਾਣੀ ਹੈ ਤੇ ਇਕੱਲਾ ਸਮੁੰਦਰ ਵਿੱਚ ਥੋੜਾ ਹੈ, ਤਪਛ ਸਰੂਰ ਦੀ ਸੇਵਾ ਸੂਰਜ ਦੀ ਲਾਈ ਹੈ, ਧੁੱਪ ਪਾਉਂਦਾ ਹੈ, ਸਮੁੰਦਰ ਵਿੱਚੋਂ ਪਾਣੀ ਉੱਡਦਾ, ਉੱਡ ਕੇ ਬੱਦਲ ਬਣਦੇ ਨੇ, ਬੱਦਲ ਉਹਦੇ ਬਣਾਏ ਹੋਏ ਨਿਯਮ ਮੁਤਾਬਕ ਉੱਚੇ ਚਲੇ ਜਾਂਦੇ ਨੇ, ਠੰਡੇ ਹੋ ਕੇ ਪਹਾੜਾਂ ਤੇ ਬਰਫ਼ ਜੰਮ ਜਾਂਦੀ ਹੈ ਜਾਂ ਬਾਰਿਸ਼ ਹੋ ਜਾਂਦੀ। ਜਿੱਥੇ ਜਿੱਥੇ ਜੀਵ ਹੈ ਉੱਥੇ ਉੱਥੇ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਨਿਰੰਕਾਰ ਨੇ, ਤੇ ਪਹਾੜਾਂ ਤੇ ਜੰਮੀ ਹੋਈ ਬਰਫ਼ ਫਿਰ ਸਾਰਾ ਸਾਧ ਸੋਚ ਦੀ ਤਪਸ਼ ਨਾਲ ਪਗੜ ਪਗੜ ਕੇ ਦਰਿਆ ਬਣਦੇ ਬਣਦੇ ਪਾਣੀ ਸਿੰਜਦੇ ਸਜਾਉਂਦੇ ਪਾਣੀ ਦਿੰਦੇ ਜੀਵਾਂ ਨੂੰ, ਫਿਰ ਜਾ ਕੇ ਆਪਣੀ ਸ਼ੋਅ ਵਿੱਚ ਸਮਾਪਤ ਹੋ ਜਾਂਦਾ, ਰਲ ਜਾਂਦਾ। ਨਿਜ਼ਾਮ ਹੈ ਕੁਦਰਤ ਦਾ। ਹੁਣ ਪਾਣੀ ਦਾ ਘਾਟ ਨਾਲ ਕੋਈ ਮਰ ਜਾਏ ਤੇ ਸਾਡੀ ਕਮਜ਼ੋਰੀ ਹੋਏਗੀ, ਨਿਰੰਕਾਰ ਦੀ, ਨਿਰੰਕਾਰ ਵੱਲੋਂ ਕੋਈ ਕਮੀ ਨਹੀਂ। ਅਸੀਂ ਪਾਣੀ ਇੰਨਾ ਪ੍ਰਦੂਸ਼ਿਤ ਕਰ ਦਈਏ ਦਵਾਈਆਂ ਪਾ ਪਾ ਕੇ, ਪਲਾਸਟਿਕ ਸੁੱਟ ਸੁੱਟ ਕੇ, ਉਹ ਸਾਡੀ ਕਮਜ਼ੋਰੀ ਹੋਏਗੀ, ਨਿਰੰਕਾਰ ਦੀ ਨਹੀਂ। ਤੀਸਰੀ ਅਤੀ ਜ਼ਰੂਰੀ ਹੁੰਦੀ ਹੈ ਚੀਜ਼, ਉਹ ਹੈ ਅਨਾਜ ਖਾਣਾ, ਜਿਹਦੇ ਬਿਨਾਂ ਪੰਜ ਸੱਤ ਦਸ ਦਿਨ ਵੀਹ ਦਿਨ ਦੋ ਸੱਤ ਮਹੀਨਾ ਦੋ ਮਹੀਨੇ ਬੰਦੇ ਕੱਢਦੇ ਨੇ ਜੇ ਮਰਨ ਵਰਤ ਤੇ ਬਹਿੰਦੇ।
ਨਿਰੰਕਾਰ ਨੇ ਇੰਨਾ ਕਨਾਜ ਪੈਦਾ ਕਰ ਦਿੱਤਾ, ਇੰਨਾ ਕਨਾਜ ਪੈਦਾ ਕਰਤਾ, ਧਰਤੀ ਨੂੰ ਐਸੇ ਕੰਮ ਵਿੱਚ ਲਾਇਆ ਵੀ ਇਹਦੇ ਵਿੱਚ ਬੀਜੀ ਜਾਓ ਤੇ ਵੱਢੀ ਜਾਓ, ਬੀਜੀ ਜਾਓ ਤੇ ਵੱਢੀ ਜਾਓ, ਇੱਕੋ ਮਿੱਟੀ ਹੈ, ਉਹਦਾ ਆਪਣਾ ਸਵਾਦ ਕੋਈ ਨਹੀਂ। ਜੋ ਬੀਜ ਦਿਓਗੇ, ਕਣਕ ਬੀਜੀ ਤਾਂ ਹੋ ਜਾਣੀ ਆ, ਗੰਨਾ ਬੀਜਿਆ ਮਿੱਠਾ ਹੋ ਜਾਣਾ, ਸੰਤਰਾ ਬੀਜਿਆ ਖੱਟਾ ਹੋ ਜਾਣਾ, ਅੰਬ ਬੀਜਿਆ ਆਪਣਾ ਸਵਾਦ, ਸੇਬ ਬੀਜ ਦਿਓ ਉਹਦਾ ਆਪਣਾ ਸਵਾਦ, ਉਹ ਮਿੱਟੀ ਵਿੱਚੋਂ ਕਿੱਥੋਂ ਆ ਜਾਂਦਾ ਯਾਰ। ਨਿਰੰਕਾਰ ਨੇ ਆਪਣੇ ਜੀਵਾਂ ਲਈ ਇਹ ਸਾਰਾ ਪ੍ਰਬੰਧ ਕੀਤਾ ਹੋਇਆ। ਉਹ ਗੱਲ ਵੱਖਰੀ, ਕੁਝ ਲੋਕ ਕਬਜ਼ਾ ਕਰਕੇ ਬੈਠ ਜਾਣ ਜਾਂ ਕੁਝ ਲੋਕ ਸਟੋਰਾਂ ਦੇ ਸਟੋਰ ਭਰ ਕੇ ਬਹਿ ਜਾਣ, ਅਨਾਜ ਦੇ ਗਲਦੇ ਨੇ, ਇੰਡੀਆ 'ਚ ਬਹੁਤ ਕੁਝ ਹੁੰਦਾ ਹੈ ਨਾ, ਗਰੀਬ ਤੱਕ ਨਾ ਪਹੁੰਚਣ ਦੇ ਨਾ ਮਨੁੱਖ ਦੀ ਕਮਜ਼ੋਰੀ ਹੋਏਗੀ, ਨਿਜ਼ਾਮ ਦੀ ਕਮਜ਼ੋਰੀ ਹੋਏਗੀ, ਨਿਰੰਕਾਰ ਦੀ ਨਹੀਂ। ਨਿਰੰਕਾਰ ਨੇ ਕੋਈ ਹੱਦਾਂ ਨਹੀਂ ਬਣਾਈਆਂ, ਕੋਈ ਓਪਰਾ ਤੇ ਪਨ ਕੀਤੇ ਨਹੀਂ, ਬੇ ਸਾਂਝੀਵਾਲ ਦੀ ਬਾਤ ਹੈ, ਇੱਕ ਪਿਤਾ ਇੱਕ ਸਿਮ ਬਾਲਕ ਦੀ ਗੱਲ ਕਹੀ। ਸ਼ਾਇਦ ਇੱਥੇ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ, ਇਸ ਲਈ ਤੂੰ ਆਪ ਸਹਾਰੇ ਛੱਡ ਕੇ, ਕੱਚੜਿਆਂ ਦਾ ਪੱਲਾ ਛੱਡ ਕੇ, ਦਰ ਦਰ ਤੇ ਮੰਗਣ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਭਰੋਸਾ ਕਰ, ਉਹਨੇ ਤੇਰੇ ਲਈ ਸਾਰੇ ਪ੍ਰਬੰਧ ਕੀਤੇ, ਬੇਅੰਤ ਪ੍ਰਬੰਧ ਕੀਤੇ ਮੇਰੇ ਮਾਲਕ ਨੇ। ਭਾਈ ਵੀਰ ਸਿੰਘ ਹੋਰੀ ਇੱਕ ਥਾਂ ਜ਼ਿਕਰ ਕਰਦੇ ਨੇ, ਉਹ ਪੜ੍ਹਦੇ ਸਨ ਕਿਸੇ ਵੱਡੇ ਸ਼ਹਿਰ, ਕਹਿਣ ਲੱਗੇ ਉੱਥੇ ਇੱਕ ਫੱਕਰ ਰਹਿੰਦਾ ਸੀ, ਫੱਕਰ ਭਰੋਸੇ ਦੀ ਬਾਤ। ਕਹਿਣ ਲੱਗਾ ਸਾਡੇ ਵਿਦਿਆਰਥੀਆਂ ਨੇ ਨਾ, ਜਿਹੜੇ ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀ ਸਨ ਅਮੀਰ ਘਰਾਂ ਦੇ, ਅਤੇ ਉਹਨੂੰ ਕਦੀ ਕਦੀ ਪੈਸਾ ਦੇ ਦੇਣਾ, ਟਕਾ ਧੇਲਾ ਆਨਾ ਜਿੰਨਾ ਸੀ ਉਦੋਂ ਰਕਮ, ਆਨੇਕ ਦੀ ਗੱਲ ਕੀਤੀ ਉਹਨਾਂ ਨੇ, ਅਤੇ ਉਹਨੇ ਪ੍ਰਸ਼ਾਦਾ ਛਕਣਾ, ਮਾਲਕ ਦਾ ਸ਼ੁਕਰਾਨਾ ਕਰਨਾ, ਬਸ ਇਸ ਤੋਂ ਵੱਧ ਉਹਦੇ ਕੋਲ ਕੁਝ ਬਸ ਰੱਬ ਰੱਬ ਕਰਨ ਵਾਲਾ ਕੋਈ ਫੱਕਰ, ਬਹੁਤ ਤਿਆਗ ਬਿਰਤੀ ਵਾਲਾ ਸੀ। ਕਹਿਣ ਲੱਗੇ ਇੱਕ ਦਿਨ ਮੇਰੀ ਮੌਜ ਬਣੀ, ਮੇਰੇ ਮਨ 'ਚ ਚਾਅ ਹੋਇਆ ਵੀ ਮੈਂ ਵੀ ਇਹਨੂੰ ਦੇਵਾਂ ਇੱਕ ਆਨਾ। ਉਹਨੇ ਆਨਾ ਦਿੱਤਾ, ਬਾਬਾ ਜੀ ਪ੍ਰਸ਼ਾਦਾ ਛਕ ਲਿਓ, ਅਤੇ ਉਹ ਪ੍ਰਸ਼ਾਦਾ ਛਕਣ ਲਈ ਨਾਲ ਦੇ ਢਾਬੇ 'ਤੇ ਚਲਾ ਗਿਆ, ਉੱਥੋਂ ਖਾ ਲਿਆ, ਗੱਲ ਮੁੱਕ ਗਈ। ਕਹਿੰਦਾ ਪੰਜ ਦਸ ਦਿਨਾਂ ਬਾਅਦ ਮੇਰੇ ਮਨ 'ਚ ਫਿਰ ਰੀਝ ਪੈਦਾ ਹੋਈ ਵੀ ਮੈਂ ਫਿਰ ਬਾਬਾ ਜੀ ਨੂੰ ਦੇਵਾਂ, ਕਹਿੰਦਾ ਮੈਂ 4 ਆਨੇ ਦੇ ਦਿੱਤੇ। ਅਤੇ ਕਹਿੰਦੇ ਉਸ ਬਾਬੇ ਨੇ ਕੀ ਕੀਤਾ ਵੀ 3 ਆਨੇ ਵਾਪਸ ਮੋੜ ਕੇ ਕਿਹਾ ਲੈ ਨਹੀਂ ਚਾਹੀਦੇ, ਇੱਕ ਆਨਾ ਬਹੁਤ ਹੈ, ਰੱਜ ਹੋ ਜਾਂਦਾ ਇਹਦੇ ਨਾਲ। ਅਤੇ ਭਾਈ ਸਾਹਿਬ ਕਹਿਣ ਲੱਗੇ ਭਾਈ ਇੱਦਾਂ ਕਰੋ ਬਾਬਾ ਜੀ, ਕੱਲ੍ਹ ਵੀ ਤਾਂ ਪ੍ਰਸ਼ਾਦਾ ਛਕਣਾ ਹੀ ਆ ਨਾ, ਕੱਲ੍ਹ ਨੂੰ ਛਕ ਲਿਓ। ਅਤੇ ਉਹ ਅੱਗਿਓਂ ਮਹਾਤਮਾ ਕਹਿਣ ਲੱਗਾ ਕੱਲ੍ਹ ਨੂੰ ਰੱਬ ਨੇ ਮਰ ਜਾਣਾ, ਉਹ ਜਿਹਨੇ ਅੱਜ ਢਲਤਾ ਤੇਰੇ ਅੱਗੇ ਉਹਨੂੰ ਕੱਲ੍ਹ ਦਾ ਵੀ ਪ੍ਰਬੰਧ ਉਹਨੇ ਕੀਤਾ ਹੈ, ਜਿਹਨੇ ਪੈਦਾ ਕੀਤਾ ਉਹਨੇ ਪ੍ਰਬੰਧ ਕੀਤਾ ਹੋਇਆ ਹੈ, ਇਹ ਸਾਡੀਆਂ ਕਮਜ਼ੋਰੀਆਂ, ਅਸੀਂ ਤੇ ਭਰਾਵਾਂ ਕੋਲੋਂ ਖੋਹ ਖੋਹ ਕੇ, ਰਿਸ਼ਤੇਦਾਰਾਂ ਕੋਲੋਂ ਖੋਹ, ਸਾਡੀ ਬਿਰਤੀ ਬਣ ਗਈ ਹੈ ਵੀ ਬਗਾਨਾ ਹੱਕ ਖੋਈ ਜਾਣਾ। ਮੈਂ ਤੇ ਬੜੀ ਵਾਰੀ ਇਸ ਸਟੇਜ ਤੋਂ ਵੀ ਕਹਿ ਚੁੱਕਾ ਭਾਈ, ਜਿਹਦੇ ਮੂੰਹ ਚੋਂ ਖੋਹਦੇ ਹੋ ਵੀ ਨਿਰੰਕਾਰ ਦੇ ਧੀਆਂ ਪੁੱਤਰ, ਜਿਹਨਾਂ ਮੂੰਹ 'ਚ ਪਾਉਂਦੇ ਹੋ ਵੀ ਨਿਰੰਕਾਰ ਦੇ ਧੀਆਂ ਪੁੱਤਰ, ਕਿਉਂ ਵਿੱਚ ਤੁਸੀਂ ਐਵੇਂ ਪਾਪੀ ਬਣਦੇ ਹੋ। ਗੁਰੂ ਸਾਹਿਬਾਨ ਨੇ ਬੜਾ ਪਿਆਰਾ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਇੱਕ ਵਿਚਾਰ ਆਈ ਹੈ, ਜਦੋਂ ਵਸਾਇਆ ਕਰਤਾਰਪੁਰ ਤੇ ਸੱਚੇ ਪਾਤਸ਼ਾਹ ਨੇ ਦੂਰੋਂ ਨੇੜੇ ਆ ਕੇ ਗੁਰਸਿੱਖਾਂ ਨੇ ਘਰ ਬਣਾਏ, ਰਹਿਣਾ ਸ਼ੁਰੂ ਕੀਤਾ, ਤੇ ਉੱਥੇ ਕਿਹੋ ਜਿਹੇ ਲੋਕ ਵਸਦੇ ਸਨ। ਇੱਕ ਦਿਨ ਮੇਰਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨਾਲ ਕਿਤੇ ਵਿਚਾਰ ਕਰਦੇ ਕਰਦੇ ਤੁਰੇ ਜਾ ਰਹੇ ਨੇ, ਅੱਗੇ ਕੀ ਵੇਖਦੇ ਨੇ, ਕਣਕਾਂ ਵੱਢ ਕੇ ਬੋਲ ਲੱਗੇ ਪਏ ਨੇ, ਤੇ 2 ਬੋਲ ਨੇ ਇੱਕੋ ਜਿਹੇ, ਤੇ ਇੱਕ ਵਿਅਕਤੀ ਆਪਣੇ ਇੱਕ ਬੋਲ ਤੋਂ ਚੁੱਕ ਚੁੱਕ ਕੇ ਦੂਜੇ ਬੋਲ 'ਚ ਪਾ ਰਿਹਾ ਹੈ, ਤੇ ਬਾਬਾ ਜੀ ਪੁੱਛਣ ਲੱਗੇ ਵੀ ਇਹ ਕੀ ਵੀ ਕਰਦੇ, ਮਿਣਤੀ ਕੀ ਕਰਦੇ। ਕਹਿਣ ਲੱਗੇ ਜੀ ਬਾਬਾ ਜੀ ਗੱਲ ਇਹ ਆ ਵੀ ਅਸੀਂ 2 ਭਰਾ ਹਾਂ, ਖੇਤੀ ਸਾਂਝੀ ਹੈ, ਤੇ ਉਹ ਹੁਣ ਅਸੀਂ ਵੰਡ ਰਹੀ, ਮੇਰੇ ਨਾਲ ਵੰਡ ਕੇ ਗਿਆ ਆ 2 ਧੜੇ ਇੱਕੋ ਜਿੱਡੇ ਕਰਕੇ, ਮੇਰਾ ਭਰਾ ਪਿੰਡੋਂ ਗੱਡੇ ਦਾ ਪ੍ਰਬੰਧ ਹੋਰ ਪ੍ਰਬੰਧ ਕਰਨ ਗਿਆ ਹੋਇਆ ਹੈ, ਤੇ ਉਹਦੇ ਘਰ ਆਉਣਾ ਜਾਣਾ ਬਹੁਤ ਹੈ, ਲੰਬੜਦਾਰੀ ਉਹਦੇ ਕੋਲ ਹੈ ਪਰਿਵਾਰ ਦੀ, ਤੇ ਮੈਂ ਉਹਨੂੰ ਦਿੰਦਾ ਸਾਂ ਵੀ ਤੂੰ ਮੇਰੇ ਕੋਲੋਂ 4 ਬੋਰੀਆਂ ਵੱਧ ਲੈ ਲਾ, ਮੰਨਦਾ ਨਹੀਂ ਸੀ, ਮੈਂ ਉਹਦੀ ਗੈਰ ਹਾਜ਼ਰੀ 'ਚ ਉਹਨੂੰ ਦੇ ਰਿਹਾ, ਉਹਨੇ ਲੈਣੇ ਨਹੀਂ।
ਉਹ ਕਹਿੰਦਾ ਹੱਕ ਪਰਾਇਆ ਨਹੀਂ ਲੈਣਾ। ਬਾਬਾ ਹੈਰਾਨ ਹੋਇਆ ਵੀ ਵਾਹ। ਅਗਾਂਹ ਗਏ, ਵਾਪਸੀ ਤੇ ਆਉਂਦਿਆਂ ਵੇਖਿਆ ਉਲਟ ਕੰਮ ਹੋ ਰਿਹਾ। ਉਹ ਵਿਅਕਤੀ ਜਿਹੜਾ ਪਿੰਡ ਗਿਆ ਸੀ ਵੱਡਾ ਭਰਾ, ਉਹ ਹੁਣ ਉੱਥੇ ਹੈ ਤੇ ਦੂਜਾ ਉੱਥੇ ਹੈ ਨਹੀਂ। ਉਹ ਆਪਣੇ ਬੋਲ ਤੋਂ ਚੁੱਕ ਚੁੱਕ ਕੇ ਬਾਲਟੀਆਂ ਦੂਜੇ ਬੋਲ ਤੇ ਪਾ ਰਿਹਾ ਹੈ ਤੇ ਬੜੀ ਤੇਜ਼ੀ ਤੇਜ਼ੀ ਨਾਲ ਵੀ ਭਰਾ ਨਾ ਆ ਜਾਏ ਛੋਟਾ ਉਹਦੇ ਬੋਲ ਤੇ ਪਾ ਰਿਹਾ। ਤੇ ਬਾਬਾ ਪੁੱਛਦਾ ਵੀ ਕੀ ਕਰਦਾ ਪਿਆ ਅੱਗੇ ਇੱਕ ਇੱਦਾਂ ਕਰਦਾ। ਕਹਿਣ ਲੱਗਾ ਜੀ ਬਾਬਾ ਜੀ ਗੱਲ ਇਹ ਹੈ, ਮੈਂ ਜ਼ਿੰਮੇਵਾਰ ਹਾਂ, ਮੈਂ ਵੱਡਾ ਹਾਂ, ਥੋੜ੍ਹਾ ਲਾਪਰਵਾਹ ਮੇਰਾ ਨਿੱਕਾ ਹੈ ਉਹਦਾ, ਤੇ ਮੈਂ ਚਾਹੁੰਦਾ ਵੀ ਉਹਨੂੰ ਉਹਦੇ ਪਰਿਵਾਰ ਵਿੱਚ ਚਾਰਜੀ ਹੈ ਨੇ ਉੱਥੇ ਆਪਣੇ ਦਾਣੇ ਮੈਂ ਵੱਧ ਦੇ ਦੇਵਾਂ, ਉਹ ਮੇਰੇ ਕੋਲ ਲੈਂਦਾ ਨਹੀਂ, ਮੈਂ ਪਹਿਲਾਂ ਯਤਨ ਕਰ ਚੁੱਕਿਆ। ਇਹ ਹੈ ਗੁਰਮਤ ਵਿਚਾਰਧਾਰਾ, ਦੇਣਾ ਅਗਲੇ ਨੂੰ ਉਹਦੀ ਗੈਰ ਹਾਜ਼ਰੀ ਦੇ ਵਿੱਚ। ਅਜਿਹਾ ਸਿਧਾਂਤ ਹੈ ਤੇ ਹੋਏਗਾ ਕਿਵੇਂ, ਜਦੋਂ ਸੱਭੇ ਸਾਂਝੀ ਵੱਲ ਜਦੋਂ ਇਹ ਦਿਸੇਗਾ ਕਿ ਨਿਰੰਕਾਰ ਦੇ ਪੁੱਤਰ ਉਹ ਲੈਂਦੇ ਇੱਕ ਦੂਜੇ ਕੋਲ ਲੈਣਾ ਨਹੀਂ, ਲੇਕਿਨ ਉਹਦੀ ਗੈਰ ਹਾਜ਼ਰੀ ਦੇਣਾ ਪਤਾ ਵੀ ਨਾ ਲੱਗੇ। ਗੁਰੂ ਪਾਤਸ਼ਾਹ ਜੀ ਇੱਥੇ ਇਹੀ ਜ਼ਿਕਰ ਕੀਤਾ ਹੈ ਕਿ ਜਿਹੜੇ ਨਿਰੰਕਾਰ ਦੇ ਨਾਮ ਨਾਲ ਜੁੜੇ ਹੋਏ ਨੇ, ਇਹ ਗੁਰੂ ਪਿਆਰਿਓ ਐਸੇ ਸੱਜਣ ਢੂੰਡ ਲਓ। ਕੱਚੇ ਕੱਚੇ ਛੱਡ ਦਿਓ ਜਿਹੜੇ ਲਾਲਚ ਵਸ ਨੇ, ਜਿਹੜੇ ਹਮੇਸ਼ਾ ਦਾ ਲਾਉਣ ਤੇ ਕਾਲੇ ਨੇ। ਕੱਚੜਿਆਂ ਸੰਤੋੜ ਢੂੰਡ ਸੱਜਣ।

ਇਹ ਸ਼ੁਭ ਗੁਣ ਮੁਕਤੀ ਮਿੱਤਰ ਪਿਆਰਿਆਂ ਦੀ ਗੱਲ ਕੀਤੀ ਹੈ। ਸ਼ੁਭ ਗੁਣ ਨਿਰੰਕਾਰ ਦਾ ਨਾਮ ਜਿਹੜਾ ਹੈ ਸ਼ੁਭ ਗੁਣਾਂ ਦਾ ਮੁਜੱਸਮਾ ਹੈ। ਇਸ ਲਈ ਸੱਚੇ ਨਾਮ ਨਾਲ ਕਰਤਾਰ ਨਾਲ ਉਹਦੇ ਗੁਣਾਂ ਨਾਲ ਸਾਂਝ ਪਾਉਣ ਤਾਂ ਕਿ ਉਹ ਹਮੇਸ਼ਾ ਹਮੇਸ਼ਾ ਤੇਰੇ ਨਾਲ। ਗੁਣ ਕੋਈ ਖੋ ਨਹੀਂ ਜਾ ਸਕਦਾ, ਪਦਾਰਥ ਖੋਏ ਜਾ ਸਕਦੇ ਨੇ, ਧਨ ਦੌਲਤ ਖੋਇਆ ਜਾ ਸਕਦਾ। ਇੱਥੇ ਸ਼ਹਿਣ ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ ਮਹੱਲਾ ਪੰਜਵਾਂ। ਹੁਣ ਕਹਿੰਦੇ ਨੇ ਜਿਹੜੇ ਨਿਰੰਕਾਰ ਨਾਲੋਂ ਵਿਛੜੇ ਹੋਏ ਨੇ, ਜਿਨ੍ਹਾਂ ਨੂੰ ਉਹਦੇ ਨਿਰੰਕਾਰ ਦੇ ਨਾਮ ਦਾ ਵਿਛੋੜਾ ਪੈ ਗਿਆ ਹੈ, ਨਾਨਕ ਬਿਜਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਘਮ ਪਿਰੀ ਸੋਹੰਦੀਆਂ। ਕਹਿਣ ਲੱਗੇ ਹੁਣ ਇੱਕ ਹਾਲਾਤ ਬਣ ਜਾਂਦੇ ਨੇ ਜਦੋਂ ਕਿਤੇ ਅਸਮਾਨ ਤੇ ਬਿਜਲੀਆਂ ਚਮਕਦੀਆਂ ਨੇ, ਹਾੜ ਦੇ ਤਪਸ਼ ਭਰੇ ਮਹੀਨੇ ਤੋਂ ਬਾਅਦ, ਅੱਤ ਗਰਮੀ ਤੋਂ ਬਾਅਦ ਜਦੋਂ ਸੌਣ ਦਾ ਮਹੀਨਾ ਆਉਂਦਾ ਹੈ ਤੇ ਉਹਦੇ ਵਿੱਚ ਕੀ ਨਾਨਕ ਬਿਜਲੀਆਂ ਚਮਕਣ, ਬਿਜਲੀਆਂ ਚਮਕਦੀਆਂ ਨੇ, ਘੁਰਨ ਘਟਾ ਅੱਤ ਕਾਲੀਆਂ, ਅੱਤ ਕਾਲੀ ਘਟਾ ਚੜ ਕੇ ਆ ਗਈ ਤੇ ਉਹ ਗੜਗੱਜ ਪਾਈ ਜਾਂਦੀ ਹੈ, ਗੱਜਦਾ ਹੈ ਬੱਦਲ। ਤਪਸ਼ ਦੇ ਸਤਾਏ ਹੋਏ ਜੀਵ ਮਨੁੱਖ ਹਰ ਇੱਕ ਦੇ ਮਨ ਵਿੱਚ ਚਾਉ ਪੈਦਾ ਹੁੰਦਾ, ਵਾਹ ਵਾਹ ਮੋਰ ਨੱਚਣ ਲੱਗ ਜਾਂਦੇ, ਜਾਨਵਰ ਡੰਗਰ ਚਾਰਦੇ ਰਹੇ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਉਹ ਵੀ ਨੱਚਣ ਲੱਗ ਜਾਂਦੇ। ਵੇਖੇ ਮਨੁੱਖ ਦੇ ਮਨ ਵਿੱਚ ਵੀ ਚਾਉ ਪੈਦਾ ਹੁੰਦਾ, ਹਰ ਇੱਕ ਨੂੰ ਉਹ ਸੁਹਾਵਣਾ ਮੌਸਮ ਲੱਗਦਾ ਹੈ। ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਮਹੂਣੀਆਂ। ਕਹਿਣ ਲੱਗੇ ਮੇਘ ਵਰਸਦਾ ਹੈ, ਬਹੁਤ ਜ਼ਿਆਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਸੁਹਾਵਣਾ ਮਾਹੌਲ ਬਣ ਜਾਂਦਾ ਹੈ। ਤੇ ਅਜਿਹੇ ਰੁੱਤ ਵਿੱਚ ਜੇ ਕਿਤੇ ਆਪਣਾ ਪ੍ਰਭੂ ਪਤੀ ਨਾਲ ਪ੍ਰੀਤ ਬਣ ਜਾਏ, ਪ੍ਰਭੂ ਪਤੀ ਪ੍ਰਭੂ ਖਸਮ ਨਾਲ ਹੋਵੇ ਤੇ ਉਹ ਦੁੱਗਣਾ ਚੌਗਣਾ ਉਹਦਾ ਆਨੰਦ ਮਾਣਿਆ ਜਾ ਸਕਦਾ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਤਮਾਮ ਖੁਸ਼ੀਆਂ ਖੇੜੇ ਵਾਲੇ ਇਸ ਮਾਹੌਲ ਦਾ ਆਨੰਦ ਮਾਣਿਆ ਜਾਣਾ ਚਾਹੀਦਾ ਹੈ। ਪਰ ਦੂਜੇ ਬੰਨੇ ਇੱਕ ਹੋਰ ਜ਼ਿਕਰ ਕਰਦੇ ਨੇ ਨਾਲ ਹੀ, ਕਹਿਣ ਲੱਗੇ ਮਹੱਲਾ ਪੰਜਵਾਂ। ਜਲ ਥਲ ਨੀਰ ਭਰੇ ਸੀਤਲ ਪਵਨ ਚਲਾਰ ਦੇ। ਹੁਣ ਮੀਂਹ ਪੈ ਗਿਆ ਹੈ, ਘਟਾ ਨੇ ਜਲ ਥਲ ਹਰ ਪਾਸੇ ਭਰ ਦਿੱਤਾ ਹੈ, ਮੌਸਮ ਸੁਹਾਵਣਾ ਹੋ ਗਿਆ, ਡੱਡੂ ਬੋਲਣ ਲੱਗ ਪਏ, ਭੌਰੇ ਉੱਡਣ ਲੱਗ ਪਏ, ਪੰਛੀ ਚੀਕ ਝਾੜ ਪਾ ਕੇ ਬੈਠ ਗਏ, ਐਸਾ ਮਾਹੌਲ ਵਧੀਆ ਬਣਿਆ। ਜਲ ਥਲ ਨੀਰ ਭਰੇ ਸੀਤਲ ਪਵਨ ਚਲਾਰ ਦੋ। ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ, ਸੁਹਾਵਣਾ ਹੋ ਗਿਆ। ਕਹਿਣ ਲੱਗੇ ਸੇਜੜੀਆਂ ਸੋਇਨ ਹੀਰੇ ਲਾਲ ਜਾਂਦੀਆਂ। ਕਹਿਣ ਲੱਗੇ ਇੱਦਾਂ ਦਾ ਮੌਸਮ ਬਣ ਜਾਏ, ਸਾਰੇ ਪਾਸੇ ਹਰਿਆਵਲ ਹੋਵੇ, ਸਾਰੇ ਪਾਸੇ ਠੰਡੀ ਹਵਾ ਵਗਦੀ ਹੋਵੇ, ਸੋਹਣੀਆਂ ਸੇਜਾਂ ਹੋਣ, ਹੀਰੇ ਲਾਲ ਜੜਨਦੀਆਂ, ਚੰਗਾ ਮਾਲਦਾਰ ਪਲੰਘ ਹੋਵੇ ਤੇ ਉਹਦੇ ਤੇ ਸੁਭਾਏ ਵਨ ਸੁਭਰ ਕੱਪੜ ਭੋਗ। ਸੁਹਾਗ ਵਾਲੇ ਕੱਪੜੇ ਇਸਤਰੀ ਦੇ ਗਲ ਵਿੱਚ ਹੋਣ, ਸਾਰਾ ਸ਼ਿੰਗਾਰ ਲਾਇਆ ਹੋਵੇ, ਲੇਕਿਨ ਜੇ ਉਹਦਾ ਪ੍ਰਭੂ ਪਤੀ ਕੋਲ ਨਹੀਂ ਤੇ ਫਿਰ ਕੀ ਕਹਿੰਦੇ ਨੇ ਨਾਨਕ ਪਿਰੀ ਵਹੂਣੀ ਤੱਤੀਆਂ, ਉਹ ਕਿਸੇ ਕੰਮ ਦੀਆਂ ਨੇ। ਇਉਂ ਕਹਿ ਲਈਏ ਕੋਈ ਬੱਚਾ ਮਾਂ ਬਾਪ ਦੇ ਨਾਲ ਕਿਤੇ ਮੇਲੇ ਨੂੰ ਚਲਾ ਗਿਆ, ਉਂਗਲ ਬਾਪ ਦੀ ਫੜੀ ਜਾਂ ਮਾਂ ਦੀ ਫੜੀ ਜਿਹਦੇ ਨਾਲ ਗਿਆ ਤੇ ਹਰ ਦੁਕਾਨਾਂ ਲੱਗੀਆਂ ਹੁੰਦੀਆਂ ਮੇਲਿਆਂ ਚ, ਬਹੁਤ ਮੈਂ ਆਹ ਲੈਣਾ, ਪਾਪਾ ਡੈਡੀ ਆਹ ਲੈਣਾ, ਮੰਮੀ ਆਹ ਲੈਣਾ ਹੈ, ਆਹ ਖਾਣ ਨੂੰ ਲੈਣਾ, ਆਹ ਖੇਡਣ ਨੂੰ ਲੈਣਾ, ਕੱਲੀ ਕਲੀ ਚੀਜ਼ ਹਰ ਦੁਕਾਨ ਤੇ ਜਿੱਥੇ ਵੇਖਦਾ ਉੱਥੇ ਹੀ ਖੜ ਜਾਂਦਾ। ਕਿਤੇ ਅਜਿਹਾ ਮੌਕਾ ਬਣ ਗਿਆ ਬੱਚੇ ਦੀ ਉਂਗਲ, ਕਿਤੇ ਬੱਚੇ ਨੇ ਉਂਗਲ ਛੱਡ ਦਿੱਤੀ ਬਾਪ ਦੀ, ਭੀੜ ਵਿੱਚ ਗੁੰਮ ਹੋ ਗਿਆ, ਬਾਪ ਕਿਤੇ ਹੈ ਬੱਚਾ ਕਿਤੇ ਹੈ। ਹੁਣ ਉਹ ਮੇਲਾ ਜਿਹੜਾ ਬਹੁਤ ਚੰਗਾ ਲੱਗਦਾ ਸੀ, ਨਾ ਬਾਪ ਨੂੰ ਚੰਗਾ

ਲੱਗਦਾ ਪਿਆ, ਨਾ ਬੱਚੇ ਨੂੰ ਚੰਗਾ ਲੱਭਦਾ। ਬਥੇਰੇ ਲਿਆ ਲੈ ਕੇ ਪਦਾਰਥ ਦਿੰਦੇ ਨੇ ਜਿਹਦੇ ਹੱਥ ਆਉਂਦਾ ਬੱਚਾ, ਪਹਿਲੇ ਆਹ ਚੀਜ਼ ਖਾਣੀ, ਤੂੰ ਆਹ ਚੀਜ਼ ਖੇਡਣਾ, ਆਹ ਖਿਡਾਉਣਾ, ਨਾ ਨਾ ਕੁਝ ਨਹੀਂ ਜੇ ਚੰਗਾ ਲੱਗਦਾ। ਕਿਉਂਕਿ ਆਪਣੇ ਮਿੱਤਰ ਪਿਆਰੇ ਨਾਲੋਂ, ਆਪਣੇ ਸਹਾਇਕ ਨਾਲੋਂ, ਆਪਣੇ ਬਾਪ ਨਾਲੋਂ, ਆਪਣੇ ਨਾਮ ਨਾਲੋਂ ਵਿਛੜ ਗਏ। ਮਿਲਿਆ ਹੀ ਚੰਗਾ ਲੱਗਦਾ ਨਾ ਸਭ ਕੁਝ। ਇਸੇ ਤਰ੍ਹਾਂ ਨਿਰੰਕਾਰ ਦੇ ਨਾਮ ਨਾਲ ਮਿਲਿਆ ਹੀ, ਜੇ ਪ੍ਰਭੂ ਪਤੀ ਨਾਲ ਸਾਂਝ ਹੈ ਤੇ ਫਿਰ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ ਵੀ ਆਨੰਦ ਹੀ ਆਨੰਦ ਹੈ। ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਦੇ ਨੇ ਕਿ ਵਿਛੋੜਾ ਬੜਾ ਵੱਡਾ ਦੁੱਖ ਹੈ ਤੇ ਜਿਨ੍ਹਾਂ ਤੇ ਰਹਿਮਤ ਹੋ ਜਾਏ, ਆਪਣੇ ਮਨ ਨੂੰ ਸੰਸਾਰ ਦੇ ਕੱਚਿਆਂ ਨਾਲੋਂ ਤੋੜ ਕੇ, ਸਹਾਰੇ ਕੱਚਿਆਂ ਦਾ ਸਹਾਰਾ ਛੱਡ ਕੇ, ਪੱਕੇ ਨਿਰੰਕਾਰ ਨਾਲ ਗੁਰੂ ਚਰਨਾਂ ਵਿੱਚ ਆ ਕਰਕੇ ਸਾਂਝ ਪਾ ਲੈਂਦੇ ਨੇ, ਉਹਨਾਂ ਦੇ ਜੀਵਨ ਦਾ ਹਰ ਪਲ ਸੁਹਾਵਣਾ ਹੋ ਜਾਂਦਾ ਹੈ, ਹਰ ਪਲ ਆਨੰਦਮਈ ਹੋ ਜਾਂਦਾ ਹੈ। ਆਨੰਦ ਹੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ ਉਹਨਾਂ ਨੂੰ, ਨਾ ਕੋ ਵੈਰੀ ਦਿਸਦਾ, ਨਾ ਕੋ ਬਗਾਨਾ ਦਿਸਦਾ ਹੈ। ਐਸੀ ਅਵਸਥਾ ਦਾ ਜ਼ਿਕਰ ਮੇਰੇ ਮਾਲਕ ਕਰ ਰਹੇ ਨੇ। ਅੱਗੇ ਗੱਲ ਕਰਦੇ ਨੇ ਮੇਰੇ ਮਾਲਕ ਜੀ, ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ। ਨਿਰੰਕਾਰ ਨੂੰ ਕਰਤਾ ਕਿਹਾ ਗਿਆ ਹੈ, ਉਹ ਕਰਨਹਾਰ ਹੈ, ਕਿਉਂਕਿ ਸਾਰੀ ਕਾਇਨਾਤ ਨੂੰ ਉਸਨੇ ਬਣਾਇਆ ਹੋਇਆ ਹੈ, ਅਸੀਂ ਸਭ ਉਹਦੀ ਕਾਇਨਾਤ ਹਾਂ। ਇੱਕ ਗੱਲ ਇੱਥੇ ਚੇਤੇ ਰੱਖਣ ਯੋਗ ਹੈ ਵੀ ਜਦੋਂ ਕੋਈ ਕਿਸੇ ਚੀਜ਼ ਦੀ ਯਾਦ ਕਰਦਾ ਸੰਸਾਰ 'ਤੇ, ਵੀ ਮਿਸਤਰੀ ਕੁਰਸੀ ਬਣਾਉਂਦਾ ਹੈ, ਮੇਜ਼ ਬਣਾਉਂਦਾ ਹੈ, ਕਿਸੇ ਨੇ ਮਸ਼ੀਨਰੀ ਬਣਾ ਦਿੱਤੀ, ਪਰ ਇੱਥੇ ਫਰਕ ਇਹ ਪੈ ਜਾਂਦਾ ਵੀ ਮੇਜ਼ ਕੁਰਸੀ ਕਿੰਨੇ ਬਣਾਇਆ ਪਤਾ ਨਹੀਂ, ਅਸੀਂ ਵਰਤਦੇ ਪਏ ਹਾਂ, ਕੌਣ ਕਿੱਥੇ ਹੈ, ਲੇਕਿਨ ਨਿਰੰਕਾਰ ਨੇ ਆਪਣੀ ਜਿੰਨਾ ਕੁਝ ਬਣਾਇਆ ਉਹਦੇ ਵਿੱਚ ਸਮਾ ਗਿਆ, ਬਾਹਰ ਨਹੀਂ ਹੈ। ਇਸ ਲਈ ਬਾਹਰ ਢੂੰਡਣ ਤੋਂ ਸੱਚੇ ਪਾਤਸ਼ਾਹ ਰੋਕਿਆ ਨਹੀਂ, ਭਾਈ ਬਾਹਰ ਢੂੰਡਣ ਦੀ ਲੋੜ ਨਹੀਂ, ਨਾ ਜੰਗਲਾਂ ਵਿੱਚ, ਨਾ ਤੀਰਥਾਂ 'ਤੇ, ਕੇਵਲ ਅਤੇ ਕੇ ਜੇ ਇਹਨੂੰ ਮਹਿਸੂਸ ਕਰਨਾ, ਜੇ ਉਹਨੂੰ ਵੇਖਣਾ, ਜੇ ਉਹਨੂੰ ਮਾਰਨਾ, ਤਾਂ ਤੇਰੇ ਅੰਦਰ ਘੱਟ ਹੀ ਤੀਰਥ ਨਹਾਈਏ ਦੀ ਗੱਲ ਜਿਹੜੀ ਕੀਤੀ ਹੈ। ਇੱਥੇ ਮੇਰੇ ਮਾਲਕ ਵਿਚਾਰ ਕਰਦੇ ਨੇ ਸ਼ਹਿਨਸ਼ਾਹ, ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਉਹਦੇ ਹੁਕਮ ਨੂੰ ਨਹੀਂ ਜੇ ਟਾਲਿਆ ਜਾ ਸਕਦਾ, ਉਹਨੂੰ ਸੱਤ ਸੱਤ ਕਰਕੇ ਮੰਨਣ 'ਚ ਭਲਾ ਹੈ, ਬਸ ਉਹਦੇ ਰਾਜਾ ਅਤੇ ਹੁਕਮ। ਮੈਂ ਕੱਲ੍ਹ ਵੀ ਇੱਕ ਇਸ਼ਾਰਾ ਦਿੱਤਾ ਸੀ ਪਰਸੋਂ ਕਿ ਗੁਰਸਿੱਖ ਦਾ ਜੀਵਨ ਰਜਾ ਅਤੇ ਰਹਿਮਤ ਦੋਵਾਂ ਕੰਢਿਆਂ ਦੇ ਵਿੱਚ ਜੀਵਨ ਸਾਡਾ ਵਗਦਾ ਹੈ। ਕਦੀ ਰਜਾ ਨਾਲ ਟਕਰਾ ਜਾਂਦਾ ਹੈ, ਕਦੀ ਰਹਿਮਤ ਨਾਲ ਟਕਰਾ ਜਾਂਦਾ ਹੈ, ਅਤੇ ਦੋਵਾਂ ਵਿੱਚ ਰਹਿਣ ਦੀ ਜਿਹਨੂੰ ਜਾਂਚ ਆ ਗਈ, ਜੇ ਕੋਈ ਪ੍ਰਾਪਤ ਹੋ ਗਿਆ ਤਾਂ ਸੱਚੇ ਪਾਤਸ਼ਾਹ ਤੇਰੀ ਰਹਿਮਤ, ਜੇ ਕੋਈ ਜਾਂਦਾ ਚਲਾ ਗਿਆ, ਘਾਟਾ ਪੈ ਗਿਆ, ਸੱਚੇ ਪਾਤਸ਼ਾਹ ਤੇਰੀ ਰਜਾ। ਭਲਾ ਭਲਾ ਭਲਾ ਕਰਕੇ ਉਹਦੇ ਹਰ ਹੁਕਮ ਨੂੰ ਮੰਨ ਲੈਣਾ, ਉਹਦੇ ਨਿਜ਼ਾਮ ਨੂੰ ਪਛਾਣ ਲੈਣਾ, ਇਹੀ ਜੀਵਨ ਨੂੰ ਸੁਖਾਲਾ ਕਰਨ ਦਾ ਇੱਕ ਮਾਰਗ ਹੈ। ਇਸ ਨੂੰ ਹੁਕਮ ਰਜਾਈ ਚੱਲਣਾ ਲਿਖਿਆ, ਜਿਉਂ ਰੱਖ ਤੁਰ ਗਈ ਇਸੇ ਨੂੰ ਕਿਹਾ ਹੈ, ਇਹ ਮੇਰੇ ਮਾਲਕ ਜਿਉਂ ਰੱਖਦਾ ਹੈ ਤੂੰ, ਜਿਹੜੇ ਰੰਗ ਵਿੱਚ ਤੂੰ ਰੱਖਦਾ ਅਸੀਂ ਉਸੇ ਰੰਗ ਵਿੱਚ ਰਾਜੀ ਹਾਂ, ਜੇ ਭੁੱਖਦੇ ਤਾਂ ਇੱਥੇ ਹੀ ਰਾਜਾਂ, ਦੁੱਖ ਸੁੱਖ ਮਨਾਉਣ ਵਾਲੀ ਅਵਸਥਾ ਹੈ। ਇੱਥੇ ਮਾਲਕ ਪੰਚਮ ਪਾਤਸ਼ਾਹ ਜੀ ਕਿ ਜੇ ਸੌ ਧਾਵੇ ਪ੍ਰਾਣੀਆਂ ਪਾਵੇ ਤੁਰ ਲਹਿਣਾ, ਤੂੰ ਜਿੰਨਾ ਮਰਜ਼ੀ ਭੱਜਾ ਫਿਰ ਪ੍ਰਾਪਤ ਹੋਣਾ ਹੈ, ਜੋ ਤੂੰ ਪ੍ਰਾਪਤ ਕਰਨ ਦੇ ਸਮਰੱਥ ਹੈ, ਜਿੰਨਾ ਤੂੰ ਯਤਨ ਕਰਨਾ, ਜੋ ਤੂੰ ਬੀਜਣਾ ਉਹੀ ਵੱਢਣਾ ਹੈ। ਇਸ ਲਈ ਚੰਗੇ ਕਰਮ ਬੀਜ ਤਾਂ ਕਿ ਚੰਗਾ ਫਲ ਪ੍ਰਾਪਤ, ਬਿਨ ਕਰਮਾਂ ਕਿਸੂ ਨਾ ਲੱਭੇ। ਜੇ ਫਿਰ ਇਹ ਸਭ ਧਰਨਾ, ਕਿੰਨਾ ਸੰਸਾਰ ਘੁੰਮ ਲੈ, ਕਿੰਨਾ ਫਿਰ ਲੈ, ਧਾਤ ਆ ਕੇ ਪਏ, ਲੇਕਿਨ ਮਿਲਣਾ ਉਨਾ ਕਿਆ ਜਿੰਨਾ ਤੇਰੇ ਕਰਮਾਂ ਦਾ ਹੈ, ਉਸ ਤੋਂ ਵੱਧ ਨਹੀਂ। ਇਸ ਲਈ ਕਿਉਂ ਨਾ ਹੁਕਮ ਵਿੱਚ ਰਹਿ, ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਦਾ ਸਿਧਾਂਤ ਹੈ ਸਾਡਾ। ਸੱਚੇ ਪਾਤਸ਼ਾਹ ਨੇ ਕਿਰਤ 'ਤੇ ਬੜਾ ਜ਼ੋਰ ਦਿੱਤਾ, ਕਿਰਤ ਨੂੰ ਬੜਾ ਸਨਮਾਨ ਦਾ। ਖਿਆਲ ਕਰਿਓ, ਜਦੋਂ ਪਹਿਲੀ ਵਾਰ ਭਾਈ ਲਾਲੋ ਕੋ ਗਏ ਨੇ, ਉਹਦੀ ਕਿਰਤ ਸੁੱਚੀ ਕਰਕੇ ਗਏ ਨੇ, ਅਜੇ ਨਾਮ ਦੀ ਬਾਤ ਨਹੀਂ ਉਹਨੂੰ ਪਤਾ ਲੱਗਾ। ਉਹਦੇ ਸੱਚੇ ਪਾਤਸ਼ਾਹ ਜਾ ਕੇ ਦਰਵਾਜ਼ਾ ਕਹਿ, ਭਾਈ ਲਾਲੋ ਕੀ ਪਿਆ ਕਰਨਾ, ਕਹਿਣ ਲੱਗਾ ਕਿਲੇ ਪਿਆ ਘੜਨਾ, ਭਾਈ ਕੁਝ ਹੋਰ ਵੀ ਘੜਿਆ ਕਰ, ਕੁਝ ਹੋਰ ਵੀ ਕਰਨਾ ਸਿੱਖ, ਸ਼ਹਿਨਸ਼ਾਹ ਕੀ ਕਰਨਾ ਸਿੱਖ, ਆਪਣੇ ਆਪ ਨੂੰ ਘੜਨਾ ਸਿੱਖ, ਨਾਮ ਨਾਲ ਜੁੜਨਾ ਸਿੱਖ। ਫਿਰ ਨਾਮ ਵੱਲ ਨੂੰ ਤੁਰਿਆ ਸੀ,
ਖਿਆਲ ਕਰੇ ਬਾਬਾ ਨਾਨਕ ਜੇ ਤੁਹਾਨੂੰ ਕਿਤੇ ਮਿਲੇਗਾ ਤੇ ਕਿਸੇ ਕਿਰਤੀ ਦੇ ਦਰ ਤੋਂ ਮਿਲ ਜਾਏਗਾ, ਕਿਸੇ ਹਲ ਵਾਹੁਣ ਵਾਲੇ ਦੇ ਕਿਸੇ ਮਜ਼ਦੂਰ ਦੇ ਕੋਲ ਤੇ ਹੋਏਗਾ, ਗੁਰਦੁਆਰੇ ਹੋਵੇ ਜਾਂ ਨਾ ਹੋਵੇ। ਅਤਿ ਜ਼ਰੂਰੀ ਹੈ ਕਿਰਤ ਨੂੰ ਇੰਨਾ ਕੁ ਬਾਬੇ ਨਾਨਕ ਨੇ ਸਨਮਾਨ ਦਿੱਤਾ ਹੈ, ਜਿੰਨੇ ਕੁ ਵਿਹਲੜ ਸਾਧ ਸਨ ਇਕੱਲੇ ਇਕੱਲੇ ਕੋਲ ਜਾ ਕੇ ਕਿਹਾ ਵੀ ਕਿਰਤ ਕਰਿਆ ਕਰੋ। ਲੋਕਾਂ ਖੋ ਖੋ ਕੇ ਦਾਨ ਕਰਨ ਵਾਲਾ ਸੱਜਣ ਵੀ ਸੀ ਮਲਕ ਭਾਗੋ ਵੀ ਸੀ, ਲੋਕਾਂ ਕੋਲੋਂ ਘਰੋਂ ਖੋ ਲਿਆਉਣਾ, ਭੜੋਲਿਆਂ ਚੋਂ ਕਣਕਾਂ ਕੱਢ ਲਿਆਉਣੀਆਂ, ਕਾਹਣੀਆਂ ਚੋਂ ਦੁੱਧ ਕੱਢ ਲਿਆਉਣਾ ਤੇ ਲਿਆ ਕੇ ਪਿਓ ਦੇ ਨਾਂ ਤੇ ਸ਼ਰਾਧ ਕਰੀ ਜਾਣੇ। ਕੋਈ ਬਾਬਾ ਨਾਨਕ ਹੀ ਹੈ ਨਾ ਸਮਝਾਉਣ ਵਾਲਾ, ਸੱਚ ਦੀ ਗੱਲ ਕਹਿਣ ਵਾਲਾ। ਕਹਿਣ ਲੱਗੇ ਜਿੰਨਾ ਮਰਜ਼ੀ ਭੱਜ ਨੜਕਾ, ਤੇਰੇ ਕਰਮਾਂ ਤੋਂ ਵੱਧ ਤੈਨੂੰ ਨਹੀਂ ਉਹ ਮਿਲਣਾ। ਐਵੇਂ ਖੋ ਖਿੰਜ ਕਰੇਗਾ ਤੇ ਆਪਣੇ ਭਾਗ ਮੰਦਰੇ ਹੋਣਗੇ, ਤੇਰੇ ਕੋਲ ਅਵਗੁਣ ਆਵੇਗਾ, ਪਾਪਾਂ ਦੀ ਕਮਾਈ ਤੈਨੂੰ ਲੈ ਬੈਠੇਗੀ। ਵਿਣ ਕਰਮਾਂ ਕਿਸ਼ੂ ਨਾ ਲੱਭੇ ਜੇ ਫਿਰੇ ਸਭ ਧਰਨਾ, ਗੁਰਮਿਲ ਭਉ ਗੋਬਿੰਦ ਕਾ ਭੈ ਡਰ ਦੂਰ ਕਰਨਾ। ਕਹਿਣ ਲੱਗੇ ਗੁਰੂ ਨਾਲ ਮਿਲ ਕੇ, ਗੁਰੂ ਕੋਲੋਂ ਸਿੱਖ ਕੇ ਨਿਰੰਕਾਰ ਦੀ ਭੈ ਤੇ ਭਾਵਨੀ ਵਿੱਚ ਜਿਉਣ ਦੀ ਜਾਤ ਸਿੱਖ, ਉਹਦੇ ਹੁਕਮ ਨੂੰ ਪਛਾਣ, ਉਹਦੀ ਰਮਜ ਨੂੰ ਪਛਾਣ। ਉਹ ਜਿਸ ਰੰਗ ਵਿੱਚ ਤੈਨੂੰ ਰੱਖਣਾ ਚਾਹੁੰਦਾ ਉਸੇ ਰੰਗ ਵਿੱਚ ਰਾਜੀ ਰਹੋ। ਗੁਰਮਿਲ ਭਉ ਗੋਬਿੰਦ ਕਾ ਭੈ ਡਰ ਦੂਰ ਕਰਨਾ, ਇਸ ਢੰਗ ਨਾਲ ਤੇਰਾ ਮੌਤ ਦਾ ਡਰ ਵੀ ਦੂਰ ਹੋ ਜਾਏਗਾ, ਸਾਰੇ ਡਰ ਦੂਰ। ਜਦੋਂ ਉਹਦੇ ਜਿਹਦੇ ਨਿਰੰਕਾਰ ਨਾਲ ਸਾਂਝ ਬਣ ਗਈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿਣ ਦਾ, ਲੱਖ 84 ਮੇਹਦਨੀ ਸਭ ਸੇਵ ਕਰਨ ਦਾ, ਉਹਦਾ ਸਾਂਝ ਤੇ ਪਾ। ਭੈ ਤੇ ਵਿਰਾਗ ਉਪਜੇ, ਭੈ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ, ਵਿਰਾਗ ਪੈਦਾ ਹੁੰਦਾ ਹੈ, ਉਦਾਸੀ ਪੈਦਾ ਹੁੰਦੀ ਹੈ। ਹਰ ਖੋਜ ਤੇ ਫਿਰਨਾ, ਇਸ ਢੰਗ ਨਾਲ ਉਸ ਨਿਰੰਕਾਰ ਦੀ ਖੋਜ ਵਿੱਚ ਰਹੇ, ਉਹਦੀ ਪ੍ਰੀਤ ਵਿੱਚ ਰਹੇ, ਉਹਦੇ ਭੈ ਵਿੱਚ ਰਹੇ। ਤੇ ਭੈ ਵਿੱਚ ਰਹਿਣ ਦਾ ਇੱਕੋ ਤਰੀਕਾ, ਉਹਦੇ ਸਿਮਰਨ ਨੂੰ ਯਾਦ ਕਰਨਾ ਸ਼ੁਰੂ ਕਰ, ਉਹ ਤੋਂ ਬਾਹਰ ਨਾ ਜਾ। ਖੋਜ ਤੇ ਖੋਜ ਤੇ ਸਹਿਜ ਉਪਜਿਆ, ਤੇ ਨਿਰੰਕਾਰ ਦੀ ਨਾਮ ਦੇ ਸਿਮਰਨ ਨਾਲ, ਉਹਦੇ ਮਿਲੇ ਹੋਏ ਖਜ਼ਾਨੇ ਦੇ ਨਾਲ ਜੀਵਨ ਵਿੱਚ ਸਹਿਜ ਅਵਸਥਾ ਆ ਜਾਂਦੀ ਹੈ, ਸਹਿਜ। ਫਿਰ ਦੌੜ ਭੱਜ ਖਤਮ ਹੋ ਜਾਂਦੀ ਹੈ, ਫਿਰ ਸਬਰ ਤੇ ਸੰਤੋਖ ਵਾਲਾ ਜੀਵਨ ਬਣ ਜਾਂਦਾ ਹੈ। ਤੇ ਫਿਰ ਇੱਥੇ ਹੀ ਬਸ ਨਹੀਂ, ਫਿਰ ਜਨਮ ਨਾ ਮਰਨਾ, ਫਿਰ ਜਨਮ ਤੇ ਮਰਨ ਦੇ ਚੱਕਰ ਵੀ ਮਿਟ ਜਾਂਦੇ ਨੇ, ਸ਼ਹਿਨ ਸ਼ਰਮ ਕਰਦਾ ਹੈ। ਆਏ ਕਮਾਏ ਧਿਆਏ ਆ, ਹਿਰਦੇ ਵਿੱਚ ਜਿਹੜੀ ਨਿਰੰਕਾਰ ਦੇ ਨਾਮ ਦੇ ਧਿਆਉਣ ਦੀ ਕਮਾਈ ਕੀਤੀ ਹੈ। ਇੱਕ ਯਾਦ ਰੱਖਿਓ, ਬੜਾ ਸੌਖਾ ਜਿਹਾ ਤਰੀਕਾ ਹੈ ਨਿਰੰਕਾਰ ਦੇ ਨਾਮ ਨੂੰ ਜਪਣਾ। ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਚੱਲਦੇ ਫਿਰਦੇ ਉੱਠਦੇ ਬਹਿੰਦੇ ਨਿਰੰਕਾਰ ਨੂੰ ਚੇਤੇ ਰੱਖਣਾ। ਕਿਰਤਵਿਤ ਕਰਦਿਆਂ ਸਾਹਮਣੇ ਗਾਹਕ ਆ ਗਿਆ ਤੇ ਨਿਰੰਕਾਰ ਚੇਤੇ ਆਵੇ ਵੀ ਮੈਂ ਉਹਦੇ ਕੋਲੋਂ ਲੁੱਟਣਾ ਨਹੀਂ, ਸੱਚੇ ਪਾਤਸ਼ਾਹ ਨੇ ਦੇਵ ਗੁਰੂ ਰੂਪ ਹੋ ਕਰਕੇ ਗਾਹਕ ਨੂੰ ਕਿਹਾ ਹੈ, ਗਾਹਕ ਨੂੰ ਦੇਵਤਾ ਕਿਹਾ ਗਿਆ। ਇਹ ਬਿਰਤੀ ਕਿਤੇ ਬਣ ਜਾਏ ਸੱਚੇ ਪਾਤਸ਼ਾਹ, ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ, ਬੋਹਿਥ ਨਾਨਕ ਦਿਓ ਗੁਰ, ਜਿਸ ਹਰ ਚੜ੍ਹਾਏ ਤਿਸ ਭੋਜਲ ਤਰਨਾ। ਗੁਰੂ ਨੇ ਕੀ ਕੀਤਾ, ਜਹਾਜ਼ ਤੇ ਚੜਾਇਆ ਹੈ, ਨਾਮ ਦੇ ਜਹਾਜ਼ ਤੇ, ਸ਼ੁਭ ਗੁਣਾਂ ਦੇ ਜਹਾਜ਼ ਤੇ। ਸ਼ਨ ਸ਼ਰਨ ਕਰਦੇ ਨੇ, ਸਤਿਗੁਰ ਬੋਹਿਥ ਹਰ ਨਾਮ ਕਾ, ਗੁਰੂ ਹਰੀ ਦੇ ਨਾਮ ਦਾ ਬੋਹਿਥ ਹੈ। ਕਿਤ ਬਿਦ ਚੜਿਆ ਜਾਏ, ਹੁਣ ਕਹਿਣ ਲੱਗਾ ਸਵਾਲ ਪੈਦਾ ਹੋਇਆ ਵੀ ਜੇ ਜਹਾਜ਼ ਹੈ ਨਿਰੰਕਾਰ ਦਾ ਨਾਮ ਤੇ ਉਹਦੇ ਤੇ ਸਵਾਰ ਕਿਵੇਂ ਹੋਣਾ ਹੈ, ਉਹਦੇ ਕੀ ਨਿਯਮ ਨੇ, ਕੀ ਢੰਗ ਤਰੀਕਾ ਹੈ, ਕਿੰਨਾ ਭਾਰ ਚੱਲਦਾ, ਭਾਰ ਬਣਾਇਆ ਤੇ ਚੱਲਣਾ, ਔਗਣ ਨਹੀਂ ਚੜ੍ਹਨੇ ਉੱਤੇ। ਗੁਣਾ ਰੂਪੀ ਭਾਰ ਲੈ ਕੇ ਤੂੰ ਜੇ ਜਹਾਜ਼ ਦੀ ਸੀਮਾ ਹੁੰਦੀ ਨਾ, ਉੱਥੇ ਵੀ ਸੀਮਾ ਹੈ ਨਿਰੰਕਾਰ ਦੇ ਜਹਾਜ਼ ਤੇ। ਕਹਿਣ ਲੱਗੇ ਮੇਰੇ ਮਾਲਕ, ਸਤਿਗੁਰੂ ਬੋਹਿਥ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੈ ਭਾਣੇ ਜੋ ਚੱਲੇ। ਕਹਿਣ ਲੱਗੇ ਗੁਰੂ ਕੇ ਜਹਾਜ਼ ਤੇ ਬਹਿਣਾ ਕੀ ਹੈ,
ਗੁਰੂ ਕੇ ਭਾਣੇ ਵਿੱਚ ਚੱਲਣਾ, ਗੁਰੂ ਕੇ ਹੁਕਮ ਨੂੰ ਸੱਤ ਸੱਤ ਕਰਕੇ ਮੰਨਿਆ, ਸਮਝ ਲਓ ਜਹਾਜ਼ ਵਿੱਚ ਬੈਠ ਗਏ। ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ। ਕਹਿਣ ਲੱਗੇ ਜਿਹਨੇ ਨਿਰੰਕਾਰ ਦੇ ਹੁਕਮ ਨੂੰ ਪਛਾਣ ਲਿਆ, ਜਿਹੜਾ ਉਹਦੇ ਭਾਣੇ ਵਿੱਚ ਚੱਲ ਪਿਆ, ਸਮਝ ਲਓ ਉਹ ਗੁਰੂ ਕੇ ਜਹਾਜ਼ ਤੇ ਬੈਠ ਗਏ। ਇਹ ਯੁਕਤੀ ਹੈ ਜਹਾਜ਼ ਤੇ ਬੈਠਣ ਦੀ। ਅਸੀਂ ਰੋਜ਼ ਪੜ੍ਹਦੇ ਹਾਂ, ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ। ਪਾਰ ਲੰਘਣਾ ਮਤਲਬ ਹੈ ਜੇ ਤੁਸੀਂ ਉਹਦੇ ਹੁਕਮ ਵਿੱਚ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤਿਕਰਮਾਂ ਨੇ, ਜਿਨ੍ਹਾਂ ਨੇ ਨਿਰੰਕਾਰ ਦੇ ਗੁਰੂ ਕੇ ਹੁਕਮਾਂ ਨੂੰ ਪੜ੍ਹ ਕੇ ਸੁਣ ਕੇ ਅਤੇ ਸਤ ਸਤ ਕਰਕੇ ਮੰਨਣ ਦਾ ਜਿਹੜਾ ਹੈ ਉਹ ਆਪਣੇ ਜੀਵਨ ਵਿੱਚ ਆਧਾਰ ਬਣਾ ਲਿਆ ਹੈ, ਉਹਨਾਂ ਨੂੰ ਸਮਝ ਲਓ ਗੁਰੂ ਕੇ ਜਹਾਜ਼ 'ਤੇ ਬੈਠੇ ਨੇ। ਗੁਰੂ ਕਿਰਪਾ ਕਰੇ ਸਾਨੂੰ ਐਸੇ ਗੁਰੂ ਕੇ ਨਾਮ ਦੇ ਜਹਾਜ਼ 'ਤੇ ਬੈਠਣ ਦੀ ਜਾਚ ਆ ਜਾਏ, ਜਿਹਦੇ ਨਾਲ ਸਾਡਾ ਸੰਸਾਰ ਦਾ ਇਹ ਸਫ਼ਰ ਸੁਖਾਲਾ ਹੋ ਜਾਏ, ਅਸੀਂ ਆਪਣੇ ਦੇਸ਼ ਵਿੱਚ ਪ੍ਰਵਾਨ ਹੋ ਕੇ ਗੁਰੂ ਕੇ ਦਰ 'ਤੇ ਪ੍ਰਵਾਨ ਹੋ ਸਕੀਏ। ਗੁਰੂ ਪਾਤਸ਼ਾਹ ਕਿਰਪਾ ਕਰੇ, ਆਪ ਸਭ ਦੀ ਹਾਜ਼ਰੀ ਸ਼ਹਿਨਸ਼ਾਹ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਕੇ ਦਰੋਂ ਕਰੋਂ ਨਾਮ ਦੀ ਦਾਤ ਬਖਸ਼ ਕੇ ਸਭ ਦੇ ਘਰਾਂ ਵਿੱਚ ਖੁਸ਼ਹਾਲੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ ਬਖਸ਼ੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਭੇਜਿਆ ਗਿਆ, ਸ਼ਹਿਨਸ਼ਾਹ ਚੜ੍ਹਦੀ ਕਲਾ ਬਖਸ਼ੇ, ਫੁੱਲਾਂ ਚੁੱਕਾਂ ਦੀ ਖਿਮਾ। ਆਓ ਗੁਰੂ ਕੇ ਕੀਰਤਨੀਆਂ ਪਾਸੋਂ ਆਪਾਂ ਹੁਣ ਗੁਰਬਾਣੀ ਦੇ ਵਿਚਾਰ ਚਰਚਾ, ਗੁਰੂ ਕੇ ਪਾਵਨ ਸ਼ਬਦ ਸ਼੍ਰਵਣ ਕਰਨੇ ਨੇ, ਆਓ ਉਹਨਾਂ ਪਾਸੋਂ ਕੀਰਤਨ ਸ਼੍ਰਵਣ ਕਰੀਏ। ਫੁੱਲਾਂ ਚੁੱਕਣ ਦੀ ਬਖਸ਼ੋ ਖਿਮਾ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਨ ਦਿਆਵੇ ਧਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਗੁਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਰਿਆ ਦੇਖਦੇ ਫਤਿਹ ਬਿਰਧ ਕੀ ਪਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕੇ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਅਤਾਲ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕੇ ਮਾਨ ਤਾਣਿਓ ਕੇ ਤਾਨ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਰਹੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫਿਰਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰਗਾਹ ਦੇ ਸੇਵ ਭਾਈ ਜਸਪ੍ਰੀਤ ਸਿੰਘ ਸੈਣੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਹੋਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਰਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਹਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਹੋ ਸੋਹਿਲਾ, ਸਿਵਰਿਓ ਸਿਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜਿਹੜੇ ਸੰਭਾਲੀਅਨ ਦੇਖੈ ਗਾ ਦੇਉਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾ ਹੋ, ਤੇਲ ਦੇਹੁ ਸਜਣ ਅਸੀਂ ਸੁਣੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਉਣ ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰਗੁਰ ਏਕੋ ਹੋਏ ਸਨੇਕ ਬਾਬਾ। ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਹ ਕੁਡਾਈ ਤੋਏ ਰਹਾਓ। ਵਿਸ਼ਿਸ਼ੀਆਂ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਆ। ਸੋਰ ਜੇ ਕੁਰ ਤਨੇਕ ਨਾਨਕ ਕਰਤੇ ਕੇਕੇ ਤੇਵੇ। ਰਾਗ ਤਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀ ਪੱਕ ਬਨੇ, ਤਾਰਿਕਾ ਮੁੰਡਲ ਜਨਕ ਮੋਤੀ। ਧੂਪ ਮਲਵਾਨ ਲੋ ਪੁਣ ਚੌਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭੋਖਣਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗਾਂਧ ਬਿਨ, ਸਹਿਸ ਤਵ ਗਾਂਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ। ਜੋਤ ਪ੍ਰਗਟ ਹੋਏ ਜੋ ਤਿਸ ਭਾਵੈ, ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋ, ਵਿਤ ਮਨੋਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਏ ਜਾਤੇ। ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬੋਪਰੇ ਅਮਿਤ ਸਾਧੂ ਖੰਡਲ ਕੰਡਾ ਹੈ। ਪੂਰਵ ਲਿਪਤ ਲਿਖੇ ਗੁਰ ਪਾਇਆ, ਮਨ ਹਰਲਿਉ ਮੰਡਲ ਮੁੰਡਾ ਹੈ। ਕਰ ਸਾਧੂ ਅੰਜਲੀ ਤੂੰ ਡਾਹੇ, ਕਡੰਡਾਉ ਤੂੰ ਵੱਡਾ ਹੈ ਰਹਾਉ। ਸਾਕਤ ਹਰ ਰਸਾ ਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵ ਹੈ, ਜਮਕੌਰ ਸਹਿ ਸਿਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰ ਪਾਇਆ ਪਰਮੇਸ਼ਵਰ, ਬਹੁ ਸੋ ਭੁਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਚੈਲ ਕੀ ਵੇਲਾ। ਯਾਂ ਖਾੜ ਚਲੋ ਹੜ ਲਾਹਾ, ਆ ਗਏ ਵਸਣ ਸੁਹੇਲਾ। ਆਉਦ ਘਟੈ ਦਿਨ ਸਜਾਣ ਆਰੇ, ਮਨ ਗੁਰ ਮਿਲ ਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮਹਿ ਤਰੀ, ਉਹ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੇ। ਹੋਰ ਸਰਤ ਕਥਾ ਕਿਨ ਜਾਨੀ, ਜਾ ਕੋ ਆਏ ਸੋਈ ਵੀ ਹਾ। ਜੋ ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬੋਲ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜਿਉ ਪਿੰਡ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾ ਨਾ ਜਾਣੇ ਮੇਰਾ ਅਰਦਾਸ, ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ, ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲਣਾ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ, ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਸਤਿਗੁਰੂ ਜੀ। ਸੰਗਤਾਂ ਨੇ ਆਪ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਂ ਹਾਜ਼ਰ ਕੀਤੀਆਂ, ਸਰਬਤ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਪ੍ਰਵਾਨ ਕਰਦਿਆਂ ਸਰਬਤ ਨੂੰ ਆਪਣੇ ਦਰੋਂ ਕਰੋਣ ਨਾਮ ਦੀ ਦਾਤ ਗੁਰਸਿੱਖੀ ਜੀ ਨੂੰ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਜੀ, ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸੋਲੇ ਜੀ ਕੇ ਪਾਠ ਪੜੇ ਗਏ, ਸੁਖਾਸਨੀ ਸੇਵਾ ਹੋਈ, ਪਾਤਸ਼ਾਹ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਅੱਗੇ ਤੋਂ ਹੋਰ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਅਤੇ ਸਤਿਗੁਰੂ ਜੀ ਪ੍ਰੇਮ ਨਾਲ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ, ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਜੀ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ

0: ਜੀ
1: ਵਿਸਰਨਾ ਹੀ ਦਾਤਾ
0: ਦੂਜੇ ਪਾਸੋਂ ਇਹ ਨਹੀਂ ਦੂਜਾ ਉੱਪਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਰੱਬੀ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਨੌਵੇਂ ਗੁਰਦੇਵ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਤਾਰ ਜੀ ਦੇ ਸ੍ਰੀ ਮੁੱਖ ਤੋਂ ਉਚਾਰਨ ਕੀਤੇ ਹੋਏ ਪਾਵਨ ਅੰਗ 631 ਅਤੇ 32 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਹੁਕਮ ਅੰਦਰ ਉਪਦੇਸ਼ ਦਿੱਤਾ ਹੈ ਕਿ ਕਿਵੇਂ ਮਨੁੱਖੀ ਮਨ ਮਨੁੱਖੀ ਸੁਰਤ ਪ੍ਰਭੂ ਵਿਸਾਰ ਕੇ ਸੰਸਾਰੀ ਧੰਦਿਆਂ ਅੰਦਰ ਸੰਸਾਰੀ ਮਾਇਆ ਅੰਦਰ ਗਲਤਾਨ ਹੋ ਕਰਕੇ ਕੁਮਤ ਵਿੱਚ ਦੁਰਮਤ ਵਿੱਚ ਗਲਤਾਨ ਹੈ। ਦੁਨੀਆ ਦੇ ਫੋਕਟ ਰਸਾਂ ਅੰਦਰ ਵਿਕਾਰਾਂ ਅੰਦਰ ਮਨੁੱਖੀ ਮਨ ਪਚਿਆ ਹੋਇਆ ਹੈ, ਰਚਿਆ ਹੋਇਆ ਹੈ, ਪਰਮੇਸ਼ਵਰ ਦੇ ਨਾਮ ਭਗਤੀ ਸਿਮਰਨ ਤੋਂ ਹੀਣਾ ਹੈ। ਜੋ ਮੁਕਤੀ ਦਾ ਮਾਰਗ ਹੈ, ਆਨੰਦ ਦਾ ਮਾਰਗ ਹੈ, ਸਤਚਿਤ ਆਨੰਦ ਹੈ, ਉਹ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਸੰਸਾਰ ਦੇ ਫੋਕਟ ਰਸਾਂ ਅੰਦਰੋਂ ਮਨੁੱਖੀ ਮਨ ਸੁੱਖ ਆਨੰਦ ਭਾਲਦਾ ਹੈ, ਜਿਸ ਕਰਕੇ ਦੁੱਖ ਪੀੜਾ ਦਰਦ ਸਹਿਣ ਕਰਦਾ ਹੈ, ਭਟਕਦਾ ਹੈ, ਭਰਮਦਾ ਹੈ। ਐਸੇ ਭਟਕੇ ਹੋਏ ਮਨ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਕਿ ਇਹ ਮੇਰੇ ਮਨਾਂ ਕੁਮਤ ਨੂੰ ਵਿਸਾਰ ਦੇ, ਦੁਰਮਤ ਨੂੰ ਵਿਸਾਰ ਦੇ। ਜੋ ਭਗਤੀ ਹੈ, ਪਰਮੇਸ਼ਵਰ ਦਾ ਨਾਮ ਹੈ, ਮੁਕਤੀ ਦਾ ਮਾਰਗ ਹੈ, ਸੁੱਖ ਆਨੰਦ ਦਾ ਮਾਰਗ ਹੈ, ਉਸਨੂੰ ਅਪਣਾ ਲੈ। ਉਸਨੂੰ ਤੂੰ ਵਿਸਾਰ ਦਿੱਤਾ ਹੈ, ਉਸ ਨਾਮ ਦੀ ਬਦੌਲਤ ਹੀ ਵਾਹਿਗੁਰੂ ਪਰਮਾਤਮਾ ਦੇ ਦਰ ਘਰ ਅੰਦਰ ਢੋਈ ਮਿਲਣੀ ਹੈ। ਸੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ 6 ਜੂਨ ਦਾ ਦਿਹਾੜਾ ਦਿਨ ਹੈ। ਸਿੱਖ ਇਤਿਹਾਸ ਅੰਦਰ ਇਸ ਦਿਨ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ, ਪਿੰਡਰਾਂ ਵਾਲੇ ਖਾਲਸਾ ਮਹਾਂਪੁਰਸ਼ ਅਤੇ ਉਹਨਾਂ ਦੇ ਮਹਾਨ ਮਰਜੀਵੜਿਆਂ ਨੇ ਇਹ ਸਾਰਾ ਹਫ਼ਤਾ ਹੀ, ਜੋ ਸਮੇਂ ਦੀ ਹਕੂਮਤ ਨੇ, ਜ਼ਾਲਮ ਸਰਕਾਰ ਨੇ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਜੋ ਹੀਆ ਬਣਾਇਆ ਸੀ, ਇਸ ਨੂੰ ਅਸੀਂ 84 ਦਾ ਘੱਲੂਘਾਰਾ ਕਹਿੰਦੇ ਹਾਂ। ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਮਹਾਨ ਪੁਰਖਿਆਂ ਨੂੰ, ਮਹਾਨ ਸ਼ਹੀਦਾਂ ਨੂੰ ਕੋਟ ਕੋਟ ਨਮਨ ਹੈ, ਜਿਨ੍ਹਾਂ ਨੇ ਪੰਥ ਦੀ, ਕੌਮ ਦੀ ਪੱਤ ਆਵਰੂ ਅਣਖ ਦੇ ਲਈ, ਉਸ ਨੂੰ ਬਰਕਰਾਰ ਰੱਖਣ ਦੇ ਲਈ ਆਪਣਾ ਆਪਾ ਮਿਟਾਇਆ, ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਗੁਰੂ ਕਾਲ ਦੇ ਇਤਿਹਾਸ ਨੂੰ ਮੁੜ ਦੁਹਰਾਇਆ। ਸੋ ਇਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੋਟ ਕੋਟ ਨਮਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਿੱਖ ਪੰਥ 'ਤੇ, ਸਿੱਖ ਕੌਮ 'ਤੇ ਸਦਾ ਆਪਣਾ ਮਿਹਰਾਂ ਭਰਿਆ ਹੱਥ ਰੱਖਣ। ਆਪਣੇ ਸ਼ਹੀਦਾਂ ਨੂੰ, ਆਪਣੇ ਵਾਰਸਾਂ ਨੂੰ ਸਦਾ ਅਸੀਂ ਯਾਦ ਕਰਦੇ ਰਹੀਏ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਰਹੀਏ, ਇਹ ਅਰਦਾਸ ਬੇਨਤੀ ਹੈ। ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਜੀ। ਪਿਆਰ ਸਹਿਤ ਸਰਵਨ ਕਰਨਾ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ 1 ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ, ਅਸ਼ਟਪਦੀ
सिमरौ सिमर सिमर सुख पावो कल कलेश तन माहे मिटावो सिमरौ जास विसंबरे कै नाम जपत अगंत अनेक बेद प्राण सिमृत सुदाख्यर कीन

ਅਸ਼ਟ ਪਾਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਰ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਤੁਭਾਰੀ ਹਰ ਕੋ ਨਾਮ ਕਿਨ ਮਹਿ ਉਧਾਰੀ ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੀ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੋ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਈ ਨਾਮ ਜਪਤ ਤੈ ਪਾਰ ਪਰਾਈ ਅਨਿਕ ਵਿਗਨ ਜਹਿ ਆਏ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹ ਪੰਥ ਤੇਰਾ ਕੂ ਨ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾਂ ਭਿਆਨ ਤਪਤ ਬੋਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹ ਤ੍ਰਿਖਾ ਮਨ ਤੁਜ ਆਕਰ ਕੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਥਨ ਰੰਗ ਰੱਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਵਦੀਨਾ ਹਰ ਹਰ ਜਨ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੂਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ ਗੁਣ ਬਾਹੇ ਹੁਮਤ ਪੁਰਾਨ ਕਨਿਕ ਸੁਭੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਭਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾ ਹੋਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁਮੂਚ ਬਹੁਤ ਸਿਆਨਪ ਜਮ ਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਗ ਅਨੇਕ ਅਗਨੀ ਬੁਝੈ ਕੂਟ ਪਾਵ ਦਰਗਹਿ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹਿ ਮਾਨੈ
ਹਰ ਕਾ ਨਾਮ ਜਪਤ ਦੁਖ ਜਾਈ, ਨਾਨਕ ਬੋਲੇ ਸਹਿ ਸੁਭਾਈ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾ ਸਾਬ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ, ਸੋ ਗਣਿਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨੇ ਆਪਣੇ ਤੇ ਬੁਰਾ ਮਿਟਾਨਾ, ਪਿਖ ਹੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾ ਪੁੰਨ ਨਹੀਂ ਲੇਪਾ। ਨਿਰ ਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਤੇ ਵਹਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮੈਂ ਜਾਨੂ ਆਪੇ, ਆਪਣ ਸੰਗਾ ਪ੍ਰਭਰਾਤੇ। ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਕਵਰ ਨਾ ਜਾਣ ਸਕੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਗਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੀ ਘਟ ਵਸੈ ਹਰ ਨਾਮ ਸਲੋਕ। ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋ ਬਿਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲੇ ਹੋ ਤੋ ਨਾਨਕ ਸੀ ਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸਹਿ, ਸੁਤ ਭਰਾਤ ਮੀਤ ਬਣਤਾ ਸੰਗ੍ਰਹ ਸਹਿ। ਜੇ ਪ੍ਰਸਾਦ ਪੀ ਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵ ਕਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰ ਮਿੱਤ ਰਸਨਾ, ਤਿਸੈ ਤਿਆਗ ਅਵਰ ਸੰਗਰਚਨਾ। ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਾਮ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧਾ ਜਾਨ। ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗਰਚੈ, ਸਾ ਛੋਟ ਝੂਠ ਸੰਗ ਮੱਚੈ। ਜੋ ਛਿੜਨਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪੁਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੋ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖੰਤਰ ਮਲ ਮਾਇਆ, ਛਪਸ ਨਾਹੀ ਕਚ ਕਰੈ ਛਪਾਇਆ। ਬਾਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਗੁਣ ਬਾਹਰ ਤਨ ਸੁਆਹਾ, ਗਲ ਪਾਥਰ ਕੈਸੀ ਤਰੈ ਅਥਾਹ। ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇਜਨ ਸਹਿ ਸਮਾਤ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸ਼ਕਹੀਐ ਤੂੰ ਸਮਝੈ ਭੋਰਾ। ਕਹਾ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਾਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਇ ਸੁਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਵਸੈ, ਅਨਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰਮਾਨੈ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੁੱਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹੋ। ਆਹੂ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਤਹਿ ਅਰਦਾਸ, ਜੀਵ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ

ਮਾਵਨਾ ਨਾਨਕ ਇਹੋ ਧਨ ਸਾਰੂ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਵ ਸਭ ਮੀਤ ਵਿਸਾਰਹੁ ਚਰਨ ਕਮਲ ਰਿਤ ਮਹਿ ਉਰਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਵ ਰੂਪ ਨਾਨਕ ਮਿਟ ਜਾਹੀ ਜਿਸ ਧਨ ਕਉ ਚਾਰ ਕੁੰਠ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕੋ ਪਾਵੀ ਰੋਗ ਨ ਜਾਈ ਰੋਗ ਮਿਟੈ ਹਰਵ ਖਦਲਾਇ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹਰ ਕਹਿ ਨਾਏ ਦਹ ਤਿਸ ਧਾਵਤ ਆ ਬੈਠਾਏ ਤਾਕੂ ਬਿਘਨ ਨ ਲਾਗੈ ਕੋਈ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਈ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਪਾਵਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਅਸਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾਸਾਰੀ ਜਿੰਦੀ ਤਿਸ ਬੁੱਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੋ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਈ ਨਨ ਗੁਣ ਗਾਓ ਗੁਣ ਗਾਓ ਤਿਰਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਪਸੈ ਸੁਖ ਨਾਲ ਸਾਸ ਗ੍ਰਾਹ ਸਰਨਾਮ ਸੰਭਾਲ ਛਾੜ ਸਿਆਨਵ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਯੰਤਰ ਏਕੋ ਦੇਖ ਕਹੁ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹਿਓ ਵਿਆਪ ਪ੍ਰਭ ਵਿਆਪ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹਿਓ ਪ੍ਰਭਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ।

ਪਾਠ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਛਾਰ ਸਰਬ ਕਲਿਆਣ ਸੂਖ ਨਿਦਨਾਮ ਬੂਡਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਖਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸੰਦ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਠਾ ਕਰਤ ਪ੍ਰਤਪਾਲ ਆਦਿ ਗੁਰ ਕਾਰਨ ਕਰਤਾਰ ਭਗਤ ਜਨਾ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ

ਹੂੰ ਹਾਂ ਕਿਸਹਿ ਬਿਆ ਪਤ ਮਾਇਆ, ਆਪਸ ਕੋ ਆਪਹਿ ਆਦੇਸ਼, ਤਿਉ ਗੁਣ ਕਾ ਨਾਹੀ ਪਰਵੇਸ਼, ਜਹਿ ਕਹਿ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹਿ ਆਪਣੇ ਆਪ ਆਪਤਿਆਰਾ, ਤਹ ਕੌਣ ਕਥੈ ਕੌਣ ਸੁਨਨੈ ਹਾਰਾ, ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ, ਜੇ ਆਪ ਰਚਿਉ ਪਰਪੰਚ ਆਕਾਰ, ਤਿਉ ਗੁਣ ਮਹਿ ਕੀਨੋ ਵਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਵੰਚਾਵਤ, ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਭੈ ਭਾਰ, ਦੁਖ ਸੁਖ ਮਾਨ ਅਪਮਾਨ, ਅਨਿਕ ਪ੍ਰਕਾਰ ਕੀਓ ਬਖਿਆਨ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ, ਜੈ ਅਭਿਗਤ ਭਗਤ ਹੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ, ਦੂਹ ਪਾਕਾ ਆਪੇ ਧਨੀ, ਉਨਕੀ ਸੋਭਾ ਉਨਹੂ ਬਨੀ, ਆਪਹਿ ਕੌਤ ਕਰੈ ਅਨੰਦ ਚੂਜ, ਆਪਹਿ ਰਸ ਭੋਗਨ ਨਿਰਯੋਗ, ਜਿਸ ਭਾਵੈ ਤਿਸ ਆਪਨ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

ਜੋ ਰਚਿਓ ਸੋ ਤਿਸ ਹੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰੇ ਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅਣ ਦਿਨ ਪੂਜ ਹੈ ਗੁਰ ਕੇ ਪੈਰ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਸਾਧ ਸੰਗ ਮਿਲ ਕਰਹੋ ਆਨੰਦ, ਗੁਣ ਗਾਵਹੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰਹੋ ਵਿਚਾਰ, ਦੁਰਲਭ ਦੇਹ ਕਾ ਕਰਹੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ।

ਦੀਖਿਆ ਜਿਸ ਮਨ ਵਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪਹੁ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਇਕਾ ਟੇਕ ਰਖੋ ਮਨ ਮਾਹੀ ਨਾਨਕ ਬਾਹੁਰ ਨਾਇਆ ਵਹਿ ਜਾਹੀ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਖਨ ਹਾਰ ਧਿਆਇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ।

ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ

ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਹੈ ਸਿੱਧ ਪੀਰ ਸੁਰਨਾਥ ਸੁਣਾ ਹੈ ਧਰਤ ਧਵਲ ਆਕਾਸ਼ ਸੁਣਾ ਹੈ ਦੀਪ ਲੋ ਪਾਤਾਲ ਸੁਣਾ ਹੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਈਸਰ ਬਰਮਾ ਇੰਦ ਸੁਣਾ ਹੈ ਮੁਖ ਸਾਲਾ ਹਣਮੰਦ ਸੁਣਾ ਹੈ ਯੁਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਸੱਤ ਸੰਤੋਖ ਗਿਆਨ ਸੁਣਾ ਹੈ ਅੱਠ ਸੱਠ ਕਾ ਇਸਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵੈ ਰਾਹ ਸੁਣਾ ਹੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
पंच प्रवान पंच प्रधान पंचे पावह दरगह मान पंचा सोहै दर राजान पंचा का गुर एक त्यान जे को कह करै विचार करते कह करणै नाही सुमार तौल धर्म दया का पूत संतोख थाप रखिया जिन सूत जे को बुझै होवै सचियार तबलै उपर केता पार धरती होर पर होर होर तिस ते पार तलै कवन जोर जी जात रंगा के नाव सबना लिखिया बुड़ी कलाम एहो लेखा लिख जाने कोए लिखा लिखिया केता होए केता तान सवाले हो रूप केती दात जाने कौन कूत कीता पसाओ एको कवाओ तिस ते होए लख दरियाओ कुदरत कवन कहा विचार वारिया ना जावा एक वार जो तुद भावै साई पलीकार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मोह पख सार असंख मोन लिव लाए पार कुदरत कवन कहा विचार वारिया न जावा एक वार जो तुद पावै साई पलीकार तू सदा सलामत निरंकार असंख मूरख अंधकोर असंख चोर हराम खोर असंख अमर कर जाहे जोर असंख गल वड हत्या कमाहे असंख पापी पाप कर जाहे असंख कूड़ेयार कूड़े फेराहे असंख मलेश मल पाखो खाहे असंख निंदक सिर करहे पार नानक नीच कह विचार वारिया न जावा एक वार जो तुद पावै साई पलीकार तू सदा सलामत निरंकार असंख नाव असंख थाव अगम अगम असंख लो असंख कह सिर पार होए अखरी नाम अखरी साला अखरी ज्ञान गीत गुण गाह अखरी लिखण बोलन बाण अखरा सिर संजोग वखाण जिन ए लिखे तिस सिर नाहे जिव फुरमाए तिव तिव पाहे जेता कीता तेता नाओ विण नावै नाही को थाओ कुदरत कवन कहा विचार वारिया न जावा एक वार जो तुद पावै साई पलीकार तू सदा सलामत निरंकार भरिय हाथ पैर तन देह पानी धोतै उतुर सोखे मूत पलीती कपड़ होए दे साबून लइयै ओह धोए भरिय मत पापा कै संग ओह धोपै नावै कै रंग पुनी पापी आखण नाहे कर करना लिख लै जाहो

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੇਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਾਹਾਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਭੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਬਭੌਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਭਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬਗੌਣੇ ਨਮੋ ਸਰਬਪਹੁਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਪਹਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਪਹਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਬੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗਵੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜਵੇਸ਼ਵਰੰ ਪਰਮ ਬਿਰਧੇ
नमो शास्त्र पाणे नमो अस्त्र माणे नमो परम ज्ञाता नमो लोक माता अपेखी अपरमे अपोगी अपुगते नमो जोग जोग वेश्वरं परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इष्णानं नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनुपे अरूपे समस्त निवासी सदा सिद्धदा बुद्धदा बिरुद्धकर्ता अदो उर्द अर्दं अगं ओगहर्ता परं परं परमेश्वरं प्रोषपालं सदा सर्वदा सिद्धदाता दयालं अशेदि अपेदि अनामं अकामं समस्तो पराजी समस्तास्ततामं तेरा जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेश हैं पूजंग प्रयात छंद अगाधे अबाधे आनंदी स्वरूपे नमो सर्वमाने समस्ती निधाने नमस्तवंग निरनाथे नमस्तवंग प्रमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्वजीतं नमो सर्वपीतं नमो सर्वगयानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृष्णं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे कुकर्मं प्रणासी सदा सर्वदा हृद सिदं निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्म अलख कर्म सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुगता सर्वं देवं सर्वं पेवं सर्वं काले सर्वं पाले रुवाल छंद त्वा प्रसाद आद रूप अनाद मूरत अजोन पुरख अपार सर्वमान त्रिमान देव आपेव आद उदार सर्व पालक सर्व कालक सर्व को पुन काल यत्र तत्र विराज ही अवतूत रूप रिसाल नाम ठाम न जात जाकर रूप रंग न रेख आद पुरख उदार मूरत अजोन आद अशेख देश और ना पेश जाकर रूप रेख न राग जत्र तत्र दिशा विशा होय फैल्यो अनुराग नाम काम बहीन पेखत ताम हु नह जाहे सर्वमान सर्वत्र मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव पेव ना जानहि जेह बेद और कतेव रूप रंग ना जात पात सो जानहि कह जेब तात मात ना जात जाकर जन्म मरण बहीन चक्र बकर फिर चतुर चक मानहि पोर तीन लोक चौदह के बिखै जग जापहि जेह जाप आद देव अनाद मूरत थापयो सबै जेह थाप परम रूप पुनीत मूरत पूर्ण पुरख अपार सर्व विश्वरचयो स्वयंभव गडन भंजन हार कालहीन कला संयुक्त अकाल पुरख आदेश धर्म ताम सो परम रहत अपूत अलख अपेश अंग राग न रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्व ते अनपेख सर्व शास्त्र ना जानहि जेह रूप रंग अर रेख परम वेद पुराण जा कह नेत पाखत नित कोट सिमरत पुराण शास्त्र ना आवहि वह चित मधुभार छंद त्वा प्रसाद गुणगन उदार महिमा अपार आसन अपंग उपमा अनंग अनपाओ प्रकाश निस्दन आनाश आजान बाहो शाहान शाहो राजान राज पानान पान देवान देव उपमा महान
इंद्रान इंद्र बालान बाल रंकान रंक कालान काल अनुभूत अंग आपा अपंग गत मित अपार गुण गण उदार मुन गण प्रणाम इंद्र पह निकाम आत दूत प्रचंड मेत गत अखंड आलस्य कर्म अदृश्य धर्म सर्वा प्रणाढ़ अंडंड बाढ़ चाचरी छंद थवा प्रसाद गोबिंदे मुकंदे उदारे अपारे हरियं करियं निरनामे आकामे पूजंग प्रयात छंद चत्र चक्र करता चत्र चक्र हरता चत्र चक्र दाने चत्र चक्र जाने चत्र चक्र वर्ती चत्र चक्र भरती चत्र चक्र पाले चत्र चक्र काले चत्र चक्र पासे चत्र चक्र वासे चत्र चक्र माने चत्र चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे हैं पवित्र प्रतिशय अधिशय अदृश्य अकृश्य भगवती शांतवा प्रसाद कथते के अशिज दिशह के अभिज पिशह के अगंज कर्म के अपंज भरम के अभिज लुकह के आदित सुक के अवतूत वर्ण के बेभूत करण तेरा जंग प्रवाह है के धर्मंग तुजा है के आशोक वर्ण के सर्वा अपर्ण के जगतं कृति है के शतरंग क्षत्रिय है के ब्रह्मंग स्वरूप के अनुपाओ अनूप है के आद अदेव है के आप अपेव है के चित्रंग बहिने के एक अधीन के रुजी रजा के रही मेरे हाके के पाक बेअब है के गैबुल गैब है के अफवल गुना है के शाहन शाह है के कारण कुनिंद है के रुजी दहंद है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण्य के सर्वत्र पौण्य के सर्वत्र देश है के सर्वत्र पेश है के सर्वत्र राज्य है के सर्वत्र साज है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज्य है के सर्वत्र सुख है के सर्वत्र पोख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र मान्य है सदैव प्रधान्य है के सर्वत्र जाप्य है के सर्वत्र थाप्य है के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वं कली में के परमं फही में के आकल अला में के साहिब कला में के हुसनल वजू है तमामल रजू है हमें सुलसला में सलीकत मुदा में गनीमल शिकस्त है ग्रीबुल परसत है बिलंदल मकान है जमीनल जमान है तमीजुल तमाम रजूअल ने धन है हरीफल अजीम रजाइक यकीन है अनेकुल तरंग है अपेद है अपंग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुगत प्रभा है सुजुगत सुधा है सदैवं स्वरूप है अपेदी अनूप है समस्तो पराज है सदा सर्वसाज है समस्त सलाम है सदैवल अकाम है निर्बाध स्वरूप है निराबाध है अनूप है ओवं आद रूपे अनाद स्वरूप है अनंगी अनामे त्रिभंगी त्रिकामे त्रिभृगं त्रिबाधे अगंजे अगाधे शुभं सर्वपहाके सुसर्वा अनुरागे त्रिभुगत स्वरूप है अशिज है अशुत है कि नरकं प्रणाश है प्रीतियुल प्रवास है निरुक्त प्रभा है सदैवं सदा है विपुगत स्वरूप है प्रजुगत अनूप है निरुक्त सदा है विपुगत प्रभा है अनुक्त स्वरूप है प्रजुगत अनूप है चाचरी छंद अपंग है अनंग है अपेख है अलेख है अपरम है अकर्म है अनाद है जुगाद है अजय है अभय है अपूत है अतूत है अनाश है उदास है अतंध है अबंध है अपगत है विरक्त है अनाश है प्रकाश है नचिंत है सुनिंत है अलिख है अधिख है अलेख है अपेख है अटा है अगा है असंभ है अगम्भ है अनिल है अनाद है अनित है सुनित है अजात है अजाद है चरपट छंद त्वप्रसाद सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राणं सर्वंत्राणं सर्वंकर्मं सर्वंतर्मं सर्वंयुक्ता सर्वंमुक्ता रसावल छंद त्वप्रसाद नमो नरकनाशे सदैवं प्रकाशे अनंगं स्वरूपे अपंगं विभूते प्रमाथं प्रमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनूपे न पोत्र न पुत्र न सत्र न मित्र न ताता न माता न जाता न पाता निरसाकं सरीक है अमितो अमीक है सदैवं प्रभा है अजय है अजा है भगवती छंद त्व प्रसाद के जाहर जहूर हैं के हाजर हजूर हैं हमें सुल सलाम हैं समासुल कलाम हैं के साहिब दिमाग हैं के हुस्न चराग हैं
ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖੇਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ਼ ਹੈ ਪਰੰ ਪਰਮ ਈਸ ਹੈ ਸਮਸਤੁਲ ਅਧੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜ਼ਮੀਨ ਜ਼ਮਾ ਹੈ ਅਮੀਕੁਲ ਏਮਾ ਹੈ ਕਰੀਮੁਲ ਕਮਾਲ ਹੈ ਕਿ ਜੋਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਸ਼ੰਤੁ ਅਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੋਦਾਮ ਅਰਬਰ ਅਗੰਜ ਹਰਨਰ ਪ੍ਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਲ ਮੁਦਾਮ ਅਨਸ਼ੇਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸ ਵਿਸ ਅਭੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧ੍ਰਿਤ ਧਰ ਤੁਰਾਸ ਆਜਾਨ ਬਾਹੋ ਏਕੈ ਸਦਾਹੋ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸ਼ੇ ਜੁਗਾਤ ਆਜ ਜਿਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਠਟ ਭੰਡਹਾਰ ਅਨਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤੁਅ ਪ੍ਰਸਾਦ ਕਰੁਣਾਲਹਿ ਅਰਕਾਲਹਿ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸ ਹੈ ਸਰਬਨਾਸਯ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਅਰਿਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰਗ ਬੇਬੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਪਹ ਅਭੈ ਅਭੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਬੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇਬੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕ੍ਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਬੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕ੍ਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਬੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ
ਸਦਾਅੰਗ ਸੰਗੇ ਅਪੰਗੰ ਬੇਬੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਤੁਆ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨ ਦੇਖੀਅਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕਉ ਜਾਤ ਨਿਵਾਰੇ। ਭਾਰੀ ਪੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾ ਪਹੇ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਰੈ ਸਭ ਦੇਸ਼ ਦਿਸ਼ਾਨ ਕੋ, ਬਾਂਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ, ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਤਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਬਸੇਖ ਹੈ। ਬੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾ ਦੁਰਜਾਨ ਦਲੇਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਵਤ ਪੰਖ ਹਲੇ ਨਾ ਹਲੇਂਗੇ। ਤੋਰ ਅਰੀਰ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਬੜੇ ਬਰਿਆਰ, ਅਬ ਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਈਆ। ਦਾਨਵ ਦੇਵ ਫਨਿੰਦਿਨ ਸਾਚਰ, ਭੂਤ ਭਵਿੱਖ ਭਵਾਨ ਜਪੇਂਗੇ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਪੂਨ ਪ੍ਰਤਾਪਨ ਬਾਡ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਵੈ ਅਵਲੋਕ ਚਪੇਂਗੇ। ਮਾਨਵ ਇੰਦਰ ਗਜਿੰਦਰ ਨਰਾਤਪ, ਜੌਨ ਤ੍ਰਿਲੋਕ ਕੋ ਰਾਜ ਕਰੇਂਗੇ। ਕੋਟ ਇਸ ਨਾਨਕ ਜਾਦਿਕ ਦਾਨ, ਅਨੇਕ ਸੁਅੰਬਰ ਸਾਜ ਬਰੇਂਗੇ। ਬ੍ਰਹਮ ਮਹੇਸ਼ਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ, ਤੇ ਨਰ ਫਿਰ ਨਾ ਦੇਹ ਤਰੇਂਗੇ। ਕਹਾ ਭਇਓ ਜੋ ਦੋ ਲੋਚਨ, ਮੂੰਦ ਕਹਿ ਬੈਠ ਰਹਿਓ। ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ। ਲੋਕ ਗਇਓ ਪ੍ਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕਹਿ। ਐਸੇ ਹੀ ਐਸੇ ਸੋ ਬੈ ਸੋ ਬਿਤਾਇਓ, ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਸ਼ਾ ਕੋ ਸੀਸ ਨਿਵਾਇਓ। ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੇ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਗ੍ਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੇ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ।
पूजो सदा हमारे पच्छा, श्री आशुतोष जो करे हो रक्षा, राख ले हो मोहे रखनहारे, साहिब संत सहाय प्यारे, दीन बंद दुष्टन के हंता, तुम हो पूरी चतुर्दश कंता, काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सकल काल का किया तमाशा, जवन काल जोगी शिव कियो, वेद राज ब्रह्मा जू थियो, जवन काल सब लोक सवारा, नमस्कार है ताहे हमारा, जवन काल सब जगत बनायो, देव दायत जचन उपजायो, आद अंत एक है अवतारा, सोई गुरु समझियो हमारा, नमस्कार तिस ही को हमारी, सकल प्रजा जिन आप सवारी, सेवकन को सेव गुण सुख दियो, सतरन को पलमो बद कियो, काट काट के अंतर की जानत, पले बुरे की पीर पछानत, चीटी ते कुंचर अस थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछान है, काट काट के पट पट की जान है, जब उद करख करा करतारा, प्रजा तरत तब तब देह अपारा, जब अकरख करत हो कब हूँ, तुम मैं मिलत देह तार सब हूँ, जेते बदन सृष्ट सब तारै, आप अपनी बूझ उचारै, तुम सब ही ते रहत निरालम, जानत बेद भेद अर आलम, निरंकार निर्भकार निरलंब, आद अनिल अनाद असंभ, ताका मूड उचारत भेदा, जाको भेव न पावत बेदा, ताकौ कृपाहन अनुमानत, महामूढ़ काश भेद न जानत, महादेव कौ कहत सदा सेव, निरंकार का चीनत नह पेव, आप अपनी बुध है जेती, बरनत भिन्न भिन्न तोहे तेती, तुमरा लखा न जाए पसारा, केह बिद सजा प्रथम संसारा, एक रूप अनूप स्वरूपा, रंक पयो राव कही पूपा, अंडज जेरज से तज कीने, उत पूज खान बहुर राच दीने, कहूं फूल राजा हवे बैठा, कहूं सिमट पयो संकरे कैठा, सगरी सृष्ट दिखाए अचंभव, आद जुगाद स्वरूप स्वयंभव, अब रक्षा मेरी तुम करो, सिख उबार असिख संगरो, दोष्ट जिते उठवत उत्पाता, सकल मलेश करो रण कहता, जे अस तुज तव सरनी परे, तिनके दोष्ट दुखित हवै मरे, पुरख जवन पग परे तिहारे, तिनके तुम संकट सब टारे, जो काल को एक बार तयाय है, ताके काल निकट नह आय है, रक्षा होए ताहे सब काला, दुष्ट अरिष्ट तरे तत्काला, कृपा दृष्ट तन जाहे नहर हो, ताके ताप तनक मोह हरे हो, रिद सिद्ध कर्मो सब होई, दुष्ट शाह श्वाय सके न कोई, एक बार जिन तुम्हें संभारा, काल फास ते ताहे उबारा, जिन नर नाम तिहारो कहा, दारिद दुष्ट दुख ते रहा, खड़ग के तमें स्वरण तिहारी, आप हाथ दै लेहो उबारी, सर्ब ठौर मोहो सहाई, दुष्ट दुख ते लेहो बचाई, कृपा करी हम पर जग माता, ग्रंथ करा पूर्ण सुब्राता, किल बिख सकल देह को हरता, दुष्ट दुखियन को शय करता, श्री अस तुज जब पय दयाला, पूर्ण करा ग्रंथ तत्काला, मन बांशत फल पावै सोई, दुख न तसै ब्यापत कोई, अड़िल सुने गूंग जो जाहे, सुरस न पावई, सुने मूड चित लाए चतुरताया वई, दुख दर्द पाओ निकट न तिन नर के रहै, हो जो जाति एक बार चौपाई को कहै, चौपाई संबत सतरह सहस पण जय, अर्ध सहस फुन तीन कह जय, भाद्रव सुधी अष्टमी रविवारा, तीरस तद्रव ग्रंथ सुधारा, स्वैया पाए गहे जब ते तुमरे, तब ते को आंख तरे नहीं आन्यो, राम रहीम पुराण कुरान, अनेक कहे मत एक ना मान्यो, सिमरत शास्त्र वेद सब बहु भेद कहे हम एक न जाने, श्री असपान कृपा तुमरी कर,
मैं ना कहेओ सब तुहे बखान्यो। दोहरा सगल द्वार कौ छाडकै गहेओ तुहारो द्वार, बाहे गहे की लाज अस गोविंद दास तुहार। सगल द्वार कौ छाडकै गहेओ तुहार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹੇਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਹੈ ਦਹਿਨ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰੈ ਪਾਈਐ, ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ।

ਸਤੈ ਸਾਰ ਨਾ ਜਾਣੀ ਪਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਹ ਸੁਨੋ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨਾ ਅਵਰ ਨਾ ਦੇਖੋ ਕੋਈ ਹਰ ਬਿਨਾ ਅਵਰ ਨਾ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਘਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੈ ਨੂੰ ਪਠਾਏ
ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਦ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸੱਚੈ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸੱਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵਹੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ

ਜਾਤੀ ਪ੍ਰਭ ਅੱਗੇ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸੇਵਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ, ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੇ ਮਹਾਰਾਜ ਤਖਤਾਂ ਦੀ ਸੇਵਾ ਕਰਦਿਆਂ ਮਹਾਰਾਜ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਮਹਾਰਾਜ ਜੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਲਾਉਣਾ, ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਦੇ ਦਿਹਾੜੇ ਮਹਾਰਾਜ ਜੀ ਜੋ 84 ਦਾ ਮਹਾਰਾਜ ਜੀ ਘੱਲੂਘਰਾ ਹੋਇਆ, ਮਹਾਰਾਜ ਜੀ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਤਿਨ੍ਹਾਂ ਦੇ ਬੇਅੰਤ ਸਾਥੀਆਂ ਵੱਲੋਂ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀਤਾ ਗਿਆ। ਮਹਾਰਾਜ ਜੀ ਕਿਰਪਾ ਕਰਨੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਉਣ ਵਾਲੇ ਸਮੇਂ ਵਿੱਚ ਮਹਾਰਾਜ ਆਪਣੀ ਅਗਵਾਈ ਬਖਸ਼ਦੇ ਹੋਏ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰਨਾ, ਸ਼ਹੀਦਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸ਼ਹੀਦਾਂ ਦੇ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ, ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਕੱਟ ਮਰੈ ਕਬਹੂ ਨਾ ਛੱਡੈ ਖੇਤ ਪਹਿਲਾ ਮਰਨ ਕਬੂਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਂਦੇ ਹੋਏ ਗੁਰੂ ਪਿਆਰੀ ਸਤਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਸਤਿਗੁਰੂ ਜੀ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਕੀਰਤਨੀ ਹੈ, ਜਿੱਥੇ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਔਰ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਿਆਈ ਬੁੱਝੇ ਸਭ ਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਪੇ ਆਪ। ਨਾਨਕ ਕਰ ਨਾ ਕਥੀ ਜਾਏ, ਕੀਤਾ ਕਰਨਾ ਸਰਬ ਰਜਾ।

مالک نے اپار رحمت بخشش درس کیتا ہے. کوٹی کوٹ دھنواد تن تن صاحب شری گرو گرنتھ صاحب جی مہاراج جی کا جنہوں نے امرت ویلے کی دات چولی چ پائی ہے. ستگرو جی کرپا کرن بخشش کرن ہر ایک جیو نو امرت ویلے کی دات مالک دے چرنا دا پیار ملتا رہے جی دے کر کے ملیا ہوا منوکھا جاما ساڈا سفلا ہو سکے. ਸੁਬਾਣੀ ਪੜਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ. ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰ ਸਮੁਖ ਪ੍ਰਦਾਨ ਕਰਨਾ. ਹੁਣ ਆਪ ਜੀ ਦੇ ਸਨਮੁਖ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰਾਂ ਸਰਵਣ ਕਰਾ ਰਹੇ ਹਨ. ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਮਾਨਯੋਗ ਗਿਆਨੀ ਸਕੱਤਰ ਸਿੰਘ ਜੀ, ਤਿੰਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੇ ਵਿਚਾਰਾਂ ਸਰਵਣ ਕਰੋ, ਫਤਿਹ ਸਾਂਝੀ ਕਰੋ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਵਾਹਿਗੁਰੂ ਜੀ।

ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਬੇਸਮਾਰ ਅਥਾਹ ਅਗਣਤ ਅਤੁਲੇ

ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ।

ਅੰਮ੍ਰਿਤ ਵੇਲੇ ਦੇ ਅੱਜ ਦੇ ਇਸ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬਹੁਤ ਹੀ ਸਤਿਕਾਰਯੋਗ ਗੁਰਬਾਣੀ ਦੇ ਕੀਰਤਨੀਏ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸ਼ਹਿਨਸ਼ਾਹ ਦੇ ਪਾਵਨ ਅੱਜ ਦੇ ਹੁਕਮਨਾਮੇ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਸੋਠ ਰਾਗ ਦਾ ਇਹ ਪਾਵਨ ਸ਼ਬਦ ਅੰਗ 629 ਅਤੇ 30 ਤੇ ਸਵਾਇਮਾਨ ਹੈ, 31 ਅਤੇ 32 ਤੇ ਸਵਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਮਨੁੱਖਾ ਦੇਹੀ ਦੀ ਅਸਲੀਅਤ ਤੇ ਉਸ ਦੇ ਆਉਣ ਦਾ ਮਕਸਦ, ਉਸ ਨੂੰ ਸਫਲ ਕਰਨ ਦਾ ਢੰਗ ਤਰੀਕਾ ਗੁਰੂ ਪਾਤਸ਼ਾਹ ਜੀ ਨੇ ਇੱਥੇ ਸਮਝਾਉਣ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਕਿ ਮੈਂ ਇਸ ਪਾਵਨ ਸ਼ਬਦ ਦੀ ਵਿਚਾਰ ਚਰਚਾ ਪ੍ਰੰਭ ਕਰਾਂ, ਅੱਜ ਕਿਉਂਕਿ 6 ਜੂਨ ਹੈ, 6 ਜੂਨ 1984 ਨੇ ਸਾਨੂੰ ਬਹੁਤ ਵੱਡੇ ਜ਼ਖਮ ਦਿੱਤੇ ਨੇ, ਜਿਨ੍ਹਾਂ ਨੂੰ ਹਰ ਸਾਲ ਸਿੱਖ ਜਗਤ ਯਾਦ ਕਰਦਾ ਹੈ। ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਦੀ ਰਾਤ ਜੋ ਲੰਘ ਕੇ ਗਈ ਹੈ, ਬਹੁਤ ਘਮਸਾਨ ਦਾ ਯੁੱਧ ਹੋਇਆ ਹੈ। ਟੈਂਕਾਂ ਨਾਲ, ਬਖਤਰਬੰਦ ਗੱਡੀਆਂ ਦੇ ਨਾਲ, ਰਾਕਟ ਲਾਂਚਰਾਂ ਦੇ ਨਾਲ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਬੜੇ ਪ੍ਰਮੁੱਖ ਅੰਗ ਹਮਲਾਵਰ ਬਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਏ। ਇਕੱਲੇ ਇਹਨਾਂ ਇਸੇ ਸਥਾਨ ਦੀ ਬਾਤ ਨਹੀਂ, ਬਲਕਿ ਬਹੁਤ ਸਾਰੇ ਗੁਰੂ ਘਰਾਂ ਤੇ ਉਚੇਚੇ ਤੌਰ ਤੇ ਸਾਂਝਾ ਹਮਲਾ ਹੋਇਆ। ਨੀਤ ਬਦਨੀਅਤ ਸੀ, ਗੁਰੂ ਘਰ ਵਿੱਚ ਜਿੰਨੇ ਕੁ ਗੁਰਸਿੱਖ ਸਨ, ਭਾਵੇਂ ਕਿ ਬਹੁਤੇ ਤੇ ਸਤਿਗੁਰੂ ਗੁਰੂ ਤੇ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਉਚੇਚੇ ਤੌਰ ਤੇ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਸਨ। ਬਹੁਤ ਮੁੱਠੀ ਭਰ ਖਾੜਕੂ ਵੀਰ ਅੰਦਰ ਸਨ ਤੇ ਅੱਜ ਸਾਰੀ ਰਾਤ ਬੰਬਾਂ ਦੀ ਜਿਹੜੀ ਹੈ ਉਹ ਵਾਛੜ ਹੁੰਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਢਹਿ ਢੇਰੀ ਕਰ ਦਿੱਤੇ ਗਏ। ਸਵੇਰੇ 8 ਵਜੇ ਖਬਰ BBC ਲੰਡਨ ਤੋਂ ਰੇਡੀਓ ਤੋਂ ਆਈ ਸੀ ਕਿ ਫਤਿਹ ਕਰ ਲਈ ਗਈ ਹੈ ਸਰਕਾਰ ਵੱਲੋਂ। ਜਨਰਲ ਸੁਵੇਗ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਹੋਰ ਸਾਰੇ ਅੰਦਰ ਜਿੰਨੇ ਖਾੜਕੂ ਸਿੰਘ ਸਨ, ਸੰਤ ਬਾਬਾ ਜਰਨੈਲ ਸਿੰਘ ਸਮੇਤ ਸਾਰੇ ਸ਼ਹੀਦ ਹੋ ਚੁੱਕੇ ਨੇ। ਸਮੁੱਚਾ ਪੰਜਾਬ ਜਿਹੜਾ ਹੈ ਉਹ ਸੀਲਬੰਦ ਕੀਤਾ ਗਿਆ ਹੈ। ਜਿੱਥੇ ਜਿੱਥੇ ਕੋਈ ਗੁਰਸਿੱਖ ਸੀ ਉੱਥੇ ਉੱਥੇ ਰੋ ਰਿਹਾ ਸੀ। ਅੱਗ ਦੇ ਅੱਥਰੂ ਹਰ ਹਿਰਦੇ ਵਿੱਚ, ਹਰ ਸਿੱਖ ਦੇ, ਹਰ ਹਿੰਦੂ ਦੇ, ਸੱਚੇ ਮੁਸਲਮਾਨ ਦੇ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਸਥਾਨ ਹੈ ਜੋ ਸਮੁੱਚੀ ਮਨੁੱਖਤਾ ਦਾ ਸਾਂਝਾ ਹੈ, ਜਿੱਥੇ ਅੱਜ ਵੀ ਸਾਰੀ ਮਨੁੱਖਤਾ ਨਮਸਕਾਰ ਕਰ ਲਈ ਜਾਂਦੀ ਹੈ, ਦਰਸ਼ਨ ਕਰ ਲਈ ਜਾਂਦੀ ਹੈ, ਜਿੱਥੋਂ ਸਦਾ ਕੀਰਤਨ ਦੀ ਆਵਾਜ਼ ਜਿਹੜੀ ਉਹ ਸਾਡੇ ਕੰਨੀ ਪੈਂਦੀ ਹੈ, ਜਿੱਥੇ ਇਸ ਉਪਦੇਸ਼ 4 ਵਰਨਾਂ ਨੂੰ ਸਾਂਝਾ ਦਿੱਤਾ ਜਾਂਦਾ ਹੈ। ਅੱਜ ਦੇ ਦਿਨ ਬਹੁਤ ਵੱਡਾ ਘੱਲੂਘਾਰਾ ਹੋਇਆ ਸੀ। ਇਉਂ ਕਹਿ ਲਈਏ ਵੀ ਲਾਸ਼ਾਂ ਹੀ ਲਾਸ਼ਾਂ ਵਿਛੜੀਆਂ ਪਈਆਂ ਸਨ, ਖਿਲਰੀਆਂ ਪਈਆਂ ਸਨ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਸਰੋਵਰ ਦੇ ਵਿੱਚ, ਬਰਾਂਡਿਆਂ ਦੇ ਵਿੱਚ, ਛੱਤਾਂ ਉੱਤੇ, ਮੋਰਚਿਆਂ ਤੇ, ਭਾਵੇਂ ਮਿਲਟਰੀ ਦੀਆਂ ਸਨ, ਭਾਵੇਂ ਗੁਰੂ ਕੇ ਸਿੱਖਾਂ ਦੀਆਂ ਸਨ। ਇੱਕ ਦੁਖਾਂਤ ਵਾਲਾ ਵਰਤਾ

ਸਾਰਾ ਜਿਹੜਾ ਆਪਣੀ ਹਕੂਮਤ ਵੱਲੋਂ ਕੀਤਾ ਗਿਆ, ਸਾਨੂੰ ਬਗਾਨਗੀ ਕਿਹਾ ਗਿਆ, ਸਾਨੂੰ ਅਹਿਸਾਸ ਕਰਵਾਇਆ ਗਿਆ ਸੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਦੁਖਦਾਈ ਘੜੀ ਨੂੰ ਯਾਦ ਕਰਦਿਆਂ ਹੋਇਆਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਧਰਮ ਹੇਤ ਆਪਾਂ ਵਾਰਿਆ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਖਸ਼ ਖਾਏ ਪਾਵਨ ਵਾਕ ਮੁਤਾਬਕ ਪ੍ਰਾਣਾਂ ਦੀ ਹਉਤੀ ਦੇ ਦਿੱਤੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਵੱਲ ਧਿਆਨ ਦਿੰਦੇ ਹਾਂ। ਇਹ ਸ਼ਬਦ ਗੁਰੂ ਸਾਹਿਬਾਨ ਨੇ ਸੋਠ ਰਾਗ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਤੀਜਾ ਸ਼ਬਦ ਹੈ ਤੇ ਗੁਰਬਾਣੀ ਵਿੱਚ ਕਿਉਂਕਿ ਸੰਬੰਧ ਗੁਰਬਾਣੀ ਦਾ ਸਾਨੂੰ ਸਮਝਾਉਣਾ ਹੈ। ਜਿੰਨੀ ਮਹਾਂਪੁਰਖਾਂ ਨੇ ਇੱਕ ਯਾਦ ਚੇਤੇ ਰੱਖਣ ਵਾਲੀ ਬਾਤ ਹੈ। ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਨਾਲ ਹੀ ਗਿਆਨ ਦਿੱਤਾ ਜਾ ਸਕਦਾ ਹੈ। ਮਨੁੱਖ ਨੇ ਜੇ ਇੰਨੀ ਤਰੱਕੀ ਕਰ ਲਈ ਹਨ, ਜੀਵ ਜਿੱਥੇ ਅੱਜ ਤੋਂ 500 ਸਾਲ 1000 ਸਾਲ 2000 ਸਾਲ ਪਹਿਲਾਂ ਸੀ ਉੱਥੇ ਹੀ ਟਿਕਿਆ ਹੋਇਆ ਹੈ। ਉਹ ਜਿੱਥੇ ਸੀ, ਜਿਹੋ ਜਿਹਾ ਖਾਂਦਾ ਸੀ, ਜਿਹੋ ਜਿਹੇ ਥਾਵਾਂ 'ਤੇ ਰਹਿੰਦਾ ਸੀ, ਉੱਦਾਂ ਉਸੇ ਰਹੀ ਜਾਂਦਾ ਹੈ। ਉਹੋ ਜਿਹੇ ਆਲਣਾ ਬਣਦਾ ਹੈ, ਉਹੋ ਜਿਹੀ ਗੁਫਾ ਹੁੰਦੀ ਹੈ, ਉਹੋ ਜਿਹੀ ਖੁੱਡ ਹੁੰਦੀ ਹੈ, ਉਹੀ ਖੁਰਾਕ ਹੁੰਦੀ ਹੈ। ਲੇਕਿਨ ਮਨੁੱਖ ਪੈਰੋ ਪੈਰ ਤਰੱਕੀ ਕਰਦਾ ਜਾਂਦਾ, ਹਾਲਾਂਕਿ ਤਰੱਕੀ ਵੀ ਇਹਦੇ ਜੜ੍ਹਾਂ ਵਿੱਚ ਬਹਿ ਜਾਣੀ ਕਿਸੇ ਦਿਨ। ਇਹਦੇ ਪਿੱਛੇ ਸਿਰਫ ਤੇ ਸਿਰਫ ਸ਼ਬਦ ਦਾ, ਗਿਆਨ ਦਾ, ਕਿਉਂਕਿ ਇਹ ਆਪਣੇ ਲਫ਼ਜ, ਆਪਣਾ ਗਿਆਨ, ਆਪਣਾ ਤਜਰਬਾ ਜਿਹੜਾ ਹੈ ਅਗਲੀ ਪੀੜ੍ਹੀ ਨੂੰ ਦੇ ਦਿੰਦਾ ਹੈ, ਅਗਲੀ ਪੀੜ੍ਹੀ ਨੂੰ ਸਮਝਾ ਦਿੰਦਾ ਵੀ ਇੱਥੋਂ ਖਤਰਾ ਹੈ, ਆਹ ਖਾਣ ਨਾਲ ਨੁਕਸਾਨ ਹੁੰਦਾ ਹੈ, ਆਹ ਖਾਣ ਨਾਲ ਨਹੀਂ ਹੁੰਦਾ, ਇਹਦੇ ਕੋਲੋਂ ਬਚਣਾ ਹੈ, ਇੱਦਾਂ ਇੱਦਾਂ ਸਰੀਰ ਨੂੰ ਗਰਮੀ ਤੋਂ ਠੰਡ ਤੋਂ ਬਚਾਉਣਾ। ਉਹ ਸਾਰਾ ਤਜਰਬਾ ਜਿਹੜਾ ਆਪਣਾ ਆਪਣੇ ਬਾਲ ਬੱਚਿਆਂ ਨੂੰ ਦੱਸ ਦਿੰਦਾ, ਉਹ ਆਪਣੇ ਬੱਚਿਆਂ ਨੂੰ ਦੱਸ ਦਿੰਦਾ, ਆਪਣਾ ਤਜਰਬਾ ਨਾਲ ਲਾ ਕਰਕੇ ਇਸ ਤਰ੍ਹਾਂ ਇਹ ਗਿਆਨ ਵੱਧਦਾ ਜਾਂਦਾ। ਦੂਜੀ ਬਾਤ, ਸਾਡੇ ਸ਼ਬਦ ਨੇ, ਕਿਉਂਕਿ ਅਸੀਂ ਆਪਣੇ ਗਿਆਨ ਨੂੰ ਸ਼ਬਦਾਂ ਵਿੱਚ ਲਿਖਣਾ ਸ਼ੁਰੂ ਕੀਤਾ, ਮਨੁੱਖ ਨੇ, ਕੇਵਲ ਮਨੁੱਖ ਨੇ। ਸਦੀਆਂ ਪਹਿਲਾਂ ਕਹੀ ਹੋਈ ਗੱਲ, ਕਹੇ ਹੋਏ ਬਚਨ ਜਿਹੜੇ ਨੇ, ਉਹ ਅਗਾਂਹ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਚੱਲਦੇ ਚੱਲਦੇ ਚੱਲਦੇ ਉਹਦੇ ਵਿੱਚ ਹੋਰ ਗਿਆਨ ਰਲਦਾ ਜਾਂਦਾ, ਹੋਰ ਗਿਆਨ ਰਲਦਾ ਜਾਂਦਾ। ਜਿੰਨੀ ਕੁ ਖੋਜ ਪਹਿਲਾਂ ਹੋ ਚੁੱਕੀ ਹੁੰਦੀ, ਉੱਥੋਂ ਅਗਲੀ ਪੀੜ੍ਹੀ ਆ ਕੇ ਉੱਥੋਂ ਅਗਾਂਹ ਤੁਰਦੀ, ਕਿਉਂਕਿ ਪਹਿਲਾਂ ਸਭ ਕੁਝ ਲਿਖਿਆ ਨੇ ਫਾਰਮੂਲੇ। ਇਸ ਲਈ ਸ਼ਬਦ ਨੂੰ ਗਿਆਨ ਗੁਰੂ ਕਿਹਾ ਗਿਆ ਹੈ। ਇਹਦੇ ਰਹੀ ਗਿਆਨ ਲਿਆ ਜਾਂਦਾ, ਗਿਆਨ ਦਿੱਤਾ ਜਾਂਦਾ। ਜਿੰਨੇ ਤਜਰਬੇ ਨੇ ਲਿਖੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਚਨ ਉਚਾਰਨ ਕੀਤੇ ਸਾਡੇ ਕੋਲ ਜਿਉਂ ਦੇ ਤਿਉਂ ਪਹੁੰਚ ਗਏ। ਇਉਂ ਕਹਿ ਰਹੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਬਚਨ ਹੋਇਆ, ਉਹਨਾਂ ਦੇ ਮੁਖਾਰਬਿੰਦ ਤੋਂ ਇਸੇ ਤਰ੍ਹਾਂ ਜਿਉਂ ਦਾ ਤਿਉਂ ਕਿਹਾ ਗਿਆ, ਇਸੇ ਤਰ੍ਹਾਂ ਲਿਖਿਆ ਗਿਆ ਹੈ ਉਹਨਾਂ ਦਾ ਤਜਰਬਾ ਜ਼ਿੰਦਗੀ ਦਾ। ਤੇ ਉਹਨਾਂ ਨੇ, ਕਿਉਂਕਿ ਗਿਆਨ ਦਾ ਸੰਬੰਧ ਮਨ ਦੇ ਨਾਲ ਹੈ, ਮਨ ਸਮਝਾਉਣ ਕਾਰਨ ਹੈ, ਕਸ਼ੁਕ ਪੜੇ ਗਿਆਨ, ਗਿਆਨ ਦੀ ਲੋੜ ਮਨ ਨੂੰ ਹੈ, ਕਿਉਂਕਿ ਮਨ ਲੋਚੇ ਬੁਰਾਈਆਂ, ਮਨ ਹੀ ਬੁਰੇ ਕੰਮ ਕਰਦਾ ਹੈ, ਮਨ ਨੇ ਹੀ ਸਰੀਰ ਦੀ ਡਰਾਈਵਰੀ ਕਰਨੀ ਹੈ। ਕਿਹੋ ਜਿਹੇ ਵਿਚਾਰ ਮਨ ਵਿੱਚ ਪਏ ਨੇ, ਕਿਹੋ ਜਿਹੀ ਸਿੱਖਿਆ ਮਨ ਨੇ ਗ੍ਰਹਿਣ ਕੀਤੀ ਹੈ, ਉਹੋ ਜਿਹਾ ਜੀਵਨ ਹੋਏਗਾ। ਜਿਨ੍ਹਾਂ ਕੋਲ ਬੈਠੇਗਾ, ਜਿਹੋ ਜਿਹਾ ਸੁਣੇਗਾ, ਜਿਹੋ ਜਿਹਾ ਪੜ੍ਹੇਗਾ, ਜਿਹੋ ਜਿਹਾ ਵੇਖੇਗਾ, ਉਹਦਾ ਅਸਰ ਮਨ 'ਤੇ ਆਉਣਾ ਹੈ। ਲੇਕਿਨ ਇੱਥੇ ਵੀ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਮਨ ਪੁੱਠੇ ਕੰਮ ਤੋਂ ਭੱਜ ਕੇ ਪਏਗਾ, ਚੰਗੇ ਕੰਮ ਨੂੰ ਨਹੀਂ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਨੂੰ ਸ਼ੇਰ ਹੋ ਜਾਂਦਾ, ਅਤੇ ਚੰਗੇ ਕੰਮ ਨੂੰ ਬੜੇ ਸਹਿਜ ਨਾਲ ਬੜਾ ਔਖਾ ਜਿਹਾ ਹੋ ਜਾਂਦਾ ਬੜਾ। ਕਿਤੇ ਮਨ ਬਣ ਜਾਏ ਨਾ,
ਕਈ ਵਾਰੀ ਕਥਾ ਵਿਚਾਰ ਸਰਵਣ ਕਰਦੇ ਹਾਂ, ਕਿਸੇ ਮਹਾਤਮਾ ਕੋਲ ਬੈਠੇ ਹਾਂ, ਕਿਤੇ ਕੀਰਤਨ ਸਰਵਣ ਕਰਦਿਆਂ, ਕਿਤੇ ਪਾਠ ਕਰਦਿਆਂ, ਮਨ ਵਿੱਚ ਥੋੜ੍ਹਾ ਜਿਹਾ ਪ੍ਰਭਾਵ ਪੈ ਜਾਂਦਾ ਵੀ ਚਲੋ ਯਾਰ। ਗੁਰੂ ਸਾਹਿਬਾਨ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ, ਉੱਠਣਾ ਚਾਹੀਦਾ, ਮਨ ਬਣ ਜਾਂਦਾ ਹੈ। ਤੇ ਉਹ ਕੀ ਕਰਦਾ ਵੀ ਅਲਾਰਮ ਲਾ ਦਿੰਦਾ ਹੈ ਭਾਈ ਅੱਜ 4 ਵਜੇ ਉੱਠਣਾ ਹੈ, ਸਾਰਿਆਂ ਨਾਲ ਵਾਪਰਦਾ। ਤੇ 4 ਵਜੇ ਜਦੋਂ ਅਲਾਰਮ ਲਾ ਕੇ ਆਪਣੇ ਮਨ ਨਾਲ ਵਿਚਾਰ ਕਰਕੇ, ਮਨ ਦੀ ਸਲਾਹ ਨਾਲ, ਮਨ ਨੇ ਖੁਦ ਲਵਾਇਆ ਹੁੰਦਾ ਸਰੀਰ ਕੋਲੋਂ, ਕਿਉਂਕਿ ਸਰੀਰ ਤੇ ਗੱਡੀ ਹੈ ਨਾ, ਡਰਾਈਵਰ ਤੇ ਮਨ ਹੀ ਹੈ। ਹੁਣ ਅਲਾਰਮ ਲੱਗ ਗਿਆ ਹੈ, ਬੰਦਾ ਸੌਂ ਗਿਆ ਹੈ, ਸੌਂ ਕੇ ਜਦੋਂ ਸਿਰਹਾਣੇ ਅਲਾਰਮ ਵੱਜਾ ਹੈ, ਅਲਾਰਮ ਤੇ ਵੱਜਣੇ ਵੱਜਣਾ, ਕਿਉਂਕਿ ਸਮਾਂ ਆਪਣੇ ਚੱਲੇ ਤੁਰਿਆ ਜਾਂਦਾ, ਇਹ ਨਹੀਂ ਜੇ ਰੁਕਦਾ ਕਿਸੇ ਦੇ ਰੋਕਿਆ। ਕਿੰਨਾ ਇਹਦਾ ਵਾਸਤੇ ਘੱਤ ਲਓ, ਕਿੰਨਾ ਫੜ ਫੜ ਕੇ ਰੱਖ ਲਓ, ਨਹੀਂ ਫੜਿਆ ਜਾਣਾ। ਸਮਾਂ ਬੜਾ ਬਲਵਾਨ ਹੈ, ਸਮੇਂ ਨੂੰ ਕਾਲ ਕਿਹਾ ਕਿ ਖਾ ਰਿਹਾ, ਸਭ ਕਾਲ ਦੇ ਬਸ ਨੇ। ਅਕਾਲ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ, ਉਹੀ ਹੈ ਜਿਹੜਾ ਆਦ ਸੱਚ, ਜੁਗਾਦ ਸੱਚ ਹੈ। ਕਿੰਨੀ ਉਮਰ ਕੋਈ ਪਾਲੇ ਪਲ ਭੋਗ ਹੀ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਸਮੇਂ ਦਾ ਕੋਈ ਪਲ ਰੁਕਦਾ ਨਹੀਂ ਹੈ। ਅਸੀਂ ਮਿੰਟੀਆਂ ਮੁੰਟੀਆਂ ਕਰਨ ਨੂੰ ਰੱਖ ਲੈਂਦੇ, ਘੜੀਆਂ, ਪਲ, ਚਸਾ, ਦਿਨ, ਤਿਥੀਆਂ, ਮਹੀਨੇ, ਸਾਲ, ਸੈਂਕੜੇ, ਫਿਰ ਯੁੱਗ। ਅਸੀਂ ਸੰਸਾਰ ਨੂੰ ਮਿਲਣ ਦਾ ਤਰੀਕਾ ਇਨਸਾਨ ਨੇ ਰੱਖਿਆ, ਵਰਨਾ ਮਿੰਡ ਮਨਾਉਣ ਵਾਲੀ ਗੱਲ ਕੋਈ ਹੈ ਨਹੀਂ। ਖੈਰ, ਹੁਣ ਸਿਰਹਾਣੇ ਅਲਾਰਮ ਵੱਜਾ ਹੈ ਤੇ ਮਨ ਜਿੰਨੇ ਅਲਾਰਮ ਲਾਇਆ ਸੀ ਉਹ ਕਹਿੰਦਾ ਯਾਰ ਅਜੇ ਤੇ ਬੜਾ ਹੀ ਸਵਖਤ ਆ, ਅਜੇ ਤੇ ਗੱਲ ਬਣੀ ਨਹੀਂ, ਅੱਜ ਰਾਤ ਨੀਂਦ ਨਹੀਂ ਆਈ, ਐਵੇਂ ਸੁਪਨੇ ਜਿਹੇ ਆਉਂਦੇ ਰਹੇ ਆ, ਕੋਈ ਨੀ ਕੱਲ ਤੋਂ, ਅਜੇ ਨੀ, ਅੱਜ ਹੋਰ ਥੋੜਾ ਜਿਹਾ ਸੌਂ ਲਵਾਂ ਮੈਂ। ਉਹ ਅਲਾਰਮ ਨੂੰ ਕਰਦਾ ਬੰਦ, 5 ਵਜੇ ਤੇ ਲਾ ਦਿੰਦਾ, ਘੰਟਾ ਹੋਰ ਸੌਂ ਜਾਣਾ। ਬਸ ਮਾੜਾ ਜਿਹਾ ਅੱਖ ਲੱਗਦੀ ਅਜੇ ਤੇ ਉਹਦੇ ਚਿਰ ਨੂੰ 5 ਫੇਰ ਵੱਜ ਜਾਂਦੇ, ਪਤਾ ਲੱਗਦਾ ਸੁੱਤਿਆਂ ਕਦੋਂ ਟਾਈਮ ਲੰਘ ਜਾਂਦਾ। ਉਹ ਫੇਰ ਵੱਜਦਾ, ਉਹ ਫੇਰ ਠਾਉਂਦਾ ਬੰਦੇ ਨੂੰ, ਤੇ ਬੰਦਾ ਫਿਰ ਕਹਿੰਦਾ ਨਹੀਂ ਵੀ ਅੱਜ ਨਹੀਂ ਗੱਲ ਬਣੀ, ਅੱਜ ਕੋਈ ਨੀਂਦ ਪੂਰੀ ਆਈ ਨਹੀਂ, ਕੱਲ੍ਹ ਤੋਂ ਸ਼ੁਰੂ ਕਰਾਂਗੇ। ਕੱਲ ਵੀ ਇੱਦਾਂ ਦਾ ਹੀ ਚੜ੍ਹਨਾ ਨਾ, ਉੱਦਾਂ ਇਹੀ ਹਾਲਾਤ ਸਾਰੀ ਜ਼ਿੰਦਗੀ ਬਹੁਤਿਆਂ ਦੇ ਲੰਘ ਜਾਂਦੀ ਹੈ। ਇਹ ਅਵਸਥਾ ਸਾਡੇ ਨਿਰੰਕਾਰ ਨੇ ਸਾਨੂੰ ਸਮਝਾਉਣ ਲਈ ਸਾਡੇ ਸਰੀਰ ਨੂੰ ਅਲਾਰਮ ਤੌਰ ਤੇ ਵਰਤਿਆ ਹੈ। 3 ਪੜਾਅ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਬਾਲ, ਜਵਾਨੀ ਔਰ ਬਿਰਧ ਫੁੰਨ, 3 ਅਵਸਥਾ ਜਾਣ। ਇੱਕ ਬਚਪਨੇ ਦੀ ਅਵਸਥਾ ਹੈ, ਇੱਕ ਜਵਾਨੀ ਦੀ ਅਵਸਥਾ ਹੈ, ਇੱਕ ਵਡੇਪੇ ਦੀ ਅਵਸਥਾ ਹੈ। ਜ਼ਰੂਰੀ ਨੇ ਤਿੰਨੇ ਮਨੁੱਖ ਤੀਕ ਪਹੁੰਚ ਜਾਣ। ਕੋਈ ਬਚਪਨ 'ਚ ਹੀ ਉਡਾਰੀ ਮਾਰ ਜਾਂਦਾ ਹੈ, ਕੋਈ ਜਵਾਨੀ ਵਿੱਚ ਚੜ੍ਹਾਈ ਕਰ ਜਾਂਦਾ ਹੈ ਜਿਵੇਂ ਮਾਲਕ ਦਾ ਹੁਕਮ, ਕੁਝ ਵਡੇਪੇ ਵਿੱਚ ਵੀ ਚੱਲ ਜਾਂਦੇ ਨੇ ਕਰਮਾਂ ਵਾਲੇ। ਕਹਿ ਲਓ ਸੰਸਾਰ ਨੂੰ ਜ਼ਿਆਦਾ ਵੇਖਣਾ ਹੁੰਦਾ, ਕਰਮਾਂ ਵਾਲਾ ਤਾਂ ਉਹੀ ਹੈ ਜਿਹੜਾ ਜੁੜਿਆ ਹੋਇਆ, ਕਈ ਇਹਦੇ ਵਡੇਪੇ ਵਿੱਚ ਵੀ ਬੜੇ ਦੁਖੀ ਹੁੰਦੇ। ਖੈਰ, ਤੇ ਜਦੋਂ ਪਹਿਲਾ ਪੜਾਅ ਜ਼ਿੰਦਗੀ ਦਾ ਖਤਮ ਹੁੰਦਾ ਹੈ ਨਾ, ਤੇ ਨਿਰੰਕਾਰ ਵੱਲੋਂ ਇੱਕ ਅਲਾਰਮ ਵੱਜਦਾ ਹੈ, ਚਿਹਰੇ ਤੇ ਰੋਮ ਆਉਣੇ ਸ਼ੁਰੂ ਹੋ ਜਾਂਦੇ ਨੇ, ਕੇਸ ਆਉਣੇ ਸ਼ੁਰੂ, ਦਾੜੀ ਆ ਗਈ, ਮੁੱਛਾਂ ਆ ਗਈਆਂ। ਉਹਦਾ ਮਤਲਬ ਹੁੰਦਾ ਵੀ ਤੇਰੇ ਜੀਵਨ ਦਾ ਇੱਕ ਪੜਾਅ ਖਤਮ ਹੋ ਗਿਆ, ਜਿਸ ਕੰਮ ਲਈ ਤੂੰ ਆਇਆ ਹੈ ਉਹ ਕੀਤਾ ਕਿ ਨਹੀਂ ਕੀਤਾ, ਜਿਸ ਨਿਰੰਕਾਰ ਨਾਲ ਤੇਰੀ ਭੇਤਾਰੀ, ਤੈਨੂੰ ਇਹ ਮੌਕਾ ਮਿਲਿਆ ਭਾਈ ਪ੍ਰਾਪਤ ਮਾਨਕ ਦੇ ਦੀ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਉਹ ਕੀਤਾ ਕਿ ਅਵਰ ਕਾਜ ਤੇਰੇ ਅਵਰ ਕਾਜਾਂ ਦੇ ਵਿੱਚ ਲੱਗਾ ਰਿਹਾ, ਅਵਰ ਕਾਜ ਤੇਰੇ ਕਿਸੇ ਨਾ ਕਾਮ ਸਾਹ ਸੰਗਤ ਭੱਜ ਕੇਵਲ ਨਾ। ਔਰ ਅਲਾਰਮ ਵੱਜਦਾ ਹੈ ਤੇ ਅਲਾਰਮ ਵੱਜ ਕੇ ਬਹੁਤੇ ਕੋਈ ਵਿਰਲਾ ਵਿਰਲਾ ਅਲਾਰਮ ਤੋਂ ਜਾਗ ਜਾਂਦਾ ਹੈ, ਤੂੰ ਹੁਣ ਨਿਆਣਾ ਨਹੀਂ, ਮੂੰਹ ਤੇ ਦਾੜੀ ਆਈ, ਆਮ ਹੀ ਕਹਿ ਦਈਦਾ, ਸਿਆਣੇ 'ਚ ਥੋੜਾ ਪੈਰ ਰੱਖਣਾ ਸ਼ੁਰੂ ਹੋ ਜਾਂਦਾ। ਤੇ ਮਨੁੱਖ ਕਈ ਵਾਰੀ ਐਸਾ ਕਰਦਾ ਵੀ ਅਲਾਰਮ ਨੂੰ ਬੰਦ ਕਰਦਾ, ਦਾੜੀ ਮੁਸ਼ਕ ਕੇਸ਼ਾਂ ਨੂੰ ਕਟਾਉਣਾ ਸ਼ੁਰੂ ਕਰ ਦਿੰਦਾ, ਵੀ ਇਹ ਉਮਰ ਨਾਲ ਥੋੜਾ ਆ ਗਏ ਨੇ, ਪਹਿਲਾਂ ਹੀ ਆ ਗਏ ਨੇ, ਅਣਸੁਣਿਆ ਕਰ ਦਿੰਦਾ।
ਬੜੇ ਪੇ ਜਵਾਨੀ ਜਪ ਲਵਾਂਗੇ, ਜਵਾਨੀ ਲੰਘਦੀ ਦਾ ਪਤਾ ਹੀ ਨਹੀਂ ਲੱਗਦਾ। ਐਸੇ ਝਮੇਲੇ ਪੈਂਦੇ ਨੇ, ਐਸੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ, ਐਸੀ ਦੌੜ ਲੱਗਦੀ ਹੈ, ਤੇ ਨਿਰੰਕਾਰ ਵੱਲੋਂ ਫਿਰ ਅਲਾਰਮ ਵੱਜਦਾ ਹੈ। ਉਹ ਦੂਜਾ ਅਲਾਰਮ ਹੈ ਵੀ ਜਿਹੜੇ ਕੇਸ ਉਹਨੇ ਦਿੱਤੇ ਸੀ ਨਾ, ਉਹਨਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਮਝ ਅਜੂ ਸਮਝ ਕੁਛ ਬਿਗੜਿਓ ਨਾ ਹਨ, ਭਜਲੇ ਰਾਮ ਮਰਾਰ। ਹੁਣ ਸਮਝ ਜਾ, ਨਹੀਂ ਸਮਝਿਆ, ਨਹੀਂ ਲੰਘਿਆ ਬਚਪਨ ਵਿੱਚ, ਨਹੀਂ ਸਮਝ ਸਕਿਆ, ਹੁਣ ਤੇ ਸਿਆਣਾ ਹੋ ਗਿਆ। ਐਵੇਂ ਕਹੀਦਾ ਹੁਣ ਦਾੜੀ ਚਿੱਟੀ ਹੋਈ ਹੈ, ਅਕਲ ਕਰ। ਵਿਰਲੇ ਵਿਰਲੇ ਜਾਗ ਪੈਂਦੇ ਨੇ, ਪਰ ਬਹੁਤੇ ਫਿਰ ਲਾਲ ਨੂੰ ਬੰਦ ਕਰਦੇ ਨੇ, ਅਜੇ ਨਹੀਂ ਇਹ ਟਾਈਮ, ਇਹ ਥੋੜ੍ਹਾ ਉਮਰ ਨਾਲ ਥੋੜ੍ਹਾ ਆ ਗਏ, ਉੱਦਾਂ ਹੀ ਆ ਕੇ ਰੰਗਣੇ ਸ਼ੁਰੂ ਕਰ ਦਿੰਦਾ। ਇਹ ਸਾਡੀ ਮਨ ਦੀ ਅਵਸਥਾ ਹੈ। ਹਾਲਾਂਕਿ ਪਹਿਲਾਂ ਮਨ ਆਪੇ ਕਹਿੰਦਾ ਵੀ ਮੈਂ 4 ਵਜੇ ਉੱਠਣਾ, ਫਿਰ 5 ਵਜੇ ਉੱਠਣਾ, ਕੱਲ੍ਹ ਤੋਂ ਕਰੂੰਗਾ, ਕੱਲ੍ਹ ਵੀ ਲੰਘ ਜਾਂਦਾ, ਪਰਸੋਂ ਲੰਘ ਜਾਂਦਾ। ਇਹ ਮਨ ਦੀਆਂ ਉਡਾਰੀਆਂ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਦਾਂ ਵੱਲ ਬਣਨੀ ਨਹੀਂ। ਕਿ ਦਾਨੇ ਪੁਰਖ ਨੇ, ਮਹਾਂਪੁਰਖ ਨੇ ਬੜਾ ਪਿਆਰਾ ਬਚਨ ਕਿਹਾ ਸੀ। ਉਹ ਕਹਿੰਦੇ ਸਮਾਂ 3 ਤਰ੍ਹਾਂ ਦਾ ਹੈ। ਇੱਕ ਸਮਾਂ ਵਰਤਮਾਨ ਹੈ ਤੇ ਇੱਕ ਹੈ ਭੂਤਕਾਲ, ਇੱਕ ਹੈ ਭਵਿੱਖਕਾਲ। ਇੱਕ ਸਮਾਂ ਜਿਹੜਾ ਲੰਘ ਗਿਆ, ਇੱਕ ਆਉਣ ਵਾਲਾ ਤੇ ਇੱਕ ਆਇਆ ਹੋਇਆ। ਹੁਣ ਮਨੁੱਖ ਦੀ ਕਮਜ਼ੋਰੀ ਇਹ ਹੈ ਕਿ ਇਹ ਕੀ ਕਰਦਾ ਹੈ ਵੀ ਜਾਂ ਤਾਂ ਪਿੱਛੇ ਨੂੰ ਰੋਈ ਜਾਂਦਾ, ਪਿੱਛੇ ਭਵਿੱਖ ਜੇ ਲੰਘ ਗਿਆ ਪਾਸ ਨੂੰ, ਐਂ ਹੋਣਾ ਚਾਹੀਦਾ ਸੀ, ਐਂ ਹੋਣਾ ਚਾਹੀਦਾ ਸੀ, ਆਹ ਨਹੀਂ ਹੋਇਆ, ਚੋਰੀ ਜਾਂਦਾ ਉਹਨਾਂ ਯਾਦ ਕਰ ਕਰਕੇ। ਬਹੁਤ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਜਿਹੜਾ ਨਾ ਪਿਛਾਂਹ ਨੂੰ, ਅਤੇ ਕੁਝ ਹਿੱਸਾ ਜੀਵਨ ਦਾ ਆਉਣ ਵਾਲੀਆਂ ਯੋਜਨਾਵਾਂ ਬਣਾਉਣ ਲਈ, ਆਉਣ ਵਾਲੇ ਸਮੇਂ ਦੇ ਹਾਲਾਤ, ਆਉਣ ਵਾਲੇ ਆਹ ਕਰੂੰਗਾ, ਆਹ ਕਰੂੰਗਾ, ਉਸ 'ਤੇ ਖਰਚ ਕਰ ਦਿੰਦਾ। ਅਸਲ ਜਿਹੜਾ ਵਰਤਮਾਨ, ਉਹਦੀ ਗਲਤ ਵਰਤੋਂ ਹੋ ਰਹੀ ਹੈ। ਵਰਤਮਾਨ ਨੂੰ ਜਾਂ ਪਛਾਣ ਨੂੰ ਯਾਦ ਕਰ ਰਿਹਾ, ਜਾਂ ਅਗਾਂਹ ਨੂੰ ਖਰਚ ਕਰ ਰਿਹਾ, ਜਿੱਥੇ ਉਹ ਹੈ ਇਹ ਗੱਲ ਭੁੱਲ ਜਾਂਦਾ ਵੀ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਤੇਰੇ ਉੱਥੋਂ ਲੰਘ ਗਿਆ, ਉਹਦੇ ਸੋਚੇ ਨਾ ਸੋਚਣ ਦਾ ਕੋਈ ਮਤਲਬ ਨਹੀਂ। ਜਿਹੜਾ ਲੰਘ ਗਿਆ ਉਹਨੇ ਮੁੜਨਾ ਨਹੀਂ, ਅਤੇ ਜਿਹੜਾ ਕੱਲ੍ਹ ਹੈ ਉਹਨੇ ਖਰੇ ਆਉਣਾ ਕਿ ਨਹੀਂ ਆਉਣਾ, ਕੱਲ੍ਹ ਕਦੀ ਨਹੀਂ ਜਾਇਆ, ਜਦੋਂ ਆਉਂਦਾ ਅੱਜ ਹੀ ਆਉਂਦਾ ਹੈ। ਉਹਨੇ ਆਉਣਾ ਕਿ ਨਹੀਂ ਆਉਣਾ ਪਤਾ ਨਹੀਂ, ਮੱਤ ਕੇ ਸਿਆਪੇ ਸਾਹ ਆਵੇ ਕਿ ਨਾ ਆਵੇ। ਰਾਮ ਤੂੰ ਵਰਤਮਾਨ ਵਿੱਚ ਜੀ, ਜਿਹੜਾ ਪੱਲੇ ਹੈ ਤੇਰੇ ਇਹਨੂੰ ਸੰਭਾਲ, ਬਸ ਇਹ 'ਤੇ ਜ਼ੋਰ ਦੇ। ਜਿਸ ਦਿਨ ਇਹ ਜੁਗਤ ਆ ਗਈ ਤੇ ਵਰਤਮਾਨ ਨੂੰ ਸੰਭਾਲਣਾ, ਸਮਝ ਲਓ ਬਹੁਤ ਕੁਝ ਵਰਤਮਾਨ ਵਿੱਚ ਵਰਤਦਾ। ਗੁਰਸਿੱਖ ਦਾ ਮਤਲਬ ਵੀ ਵਰਤਮਾਨ ਵਿੱਚ ਵਰਤਣਾ ਹੈ ਭਾਈ, ਜਿਹੜਾ ਪਲ ਮੇਰੇ ਕੋਲ ਹੈ। ਹੁਣ ਬੈਠੇ ਹਾਂ ਗੁਰੂ ਘਰ ਬੈਠੇ ਹਾਂ, ਇੱਧਰੋਂ ਵੱਡਾ ਖੁਸ਼ੀ ਵਾਲਾ ਕੰਮ ਕੀ ਹੋ ਸਕਦਾ, ਤੰਦਰੁਸਤੀ ਹੈ ਤੇ ਗੁਰੂ ਘਰ ਆ ਗਏ ਹਨ, ਗੁਰੂ ਕੀ ਹਜ਼ੂਰ 'ਚ ਬੈਠੇ ਹਾਂ, ਗੁਰਦੁਆਰੇ ਬੈਠੇ ਹਾਂ, ਪਿੱਛੇ ਪਰਿਵਾਰ ਬਾਲ ਬੱਚਾ ਆਪੋ ਆਪਣੇ ਕੰਮ ਧੰਦੇ ਲੱਗਾ ਹੋਇਆ, ਕਿੱਡੀ ਸੋਹਣੀ ਆਨੰਦ ਦੀ ਘੜੀ ਹੈ, ਆਨੰਦ ਬਾਣੀ। ਮਨੁੱਖ ਦੀ ਕਮਜ਼ੋਰੀ ਹੈ, ਮੈਂ ਇੱਕ ਦਿਨ ਇਸੇ ਪਹਿਲਾਂ 12-13 ਸਾਲ ਆਇਆ ਸੀ ਇਸੇ ਸਥਾਨ 'ਤੇ, ਮੈਨੂੰ ਯਾਦ ਹੈ। ਆਨੰਦ ਕਾਰਜ ਹੋ ਰਿਹਾ ਅਤੇ ਆਨੰਦ ਕਾਰਜ ਵਾਲੀ ਜੋੜੀ ਦੇ ਪਿੱਛੇ ਬੈਠੀ ਹੋਈ ਇੱਕ ਬੀਬੀ ਇੱਕ ਭੈਣ, ਉਹ ਅੱਖਾਂ ਵਿੱਚ ਅੱਥਰੂ ਵਹਿੰਦੇ ਜਾ ਰਹੇ ਨੇ, ਰੋਈ ਜਾ ਰਹੀ, ਰੋਈ ਜਾ ਰਹੀ, ਰੋਈ ਜਾ ਰਹੀ। ਹੁਣ ਕਿੰਨਾ ਖੁਸ਼ੀ ਦਾ ਮੌਕਾ ਹੁੰਦਾ ਕਿਸੇ ਬੱਚੇ ਦਾ, ਕਿਸੇ ਭਰਾ ਦਾ, ਕਿਸੇ ਵੀਰ ਦਾ ਵਿਆਹ ਹੋ ਰਿਹਾ, ਇਧਰੋਂ ਵੱਡੀ ਖੁਸ਼ੀ ਕੀ ਹੈ। ਪਰ ਉਹ ਕਿਸੇ ਪੁਰਾਣੇ ਦੁਖਦਾਈ ਪਲ ਨੂੰ ਯਾਦ ਕਰਦੀ ਹੋਏਗੀ, ਕੋਈ ਘਰ ਦਾ ਕੋਈ ਜੀ ਨਹੀਂ ਹੋਏਗਾ, ਕੋਈ ਬਾਪ ਹੁੰਦਾ ਤੇ ਆਹ ਕਰਦਾ, ਵੱਡਾ ਭਰਾ ਹੁੰਦਾ ਤੇ ਆਹ ਕਰਦਾ, ਉਹ ਚੇਤੇ ਆ ਰਹੇ ਨੇ। ਹੁਣ ਮਾੜੀਆਂ ਘੜੀਆਂ ਨੂੰ ਚੇਤੇ ਕਰ ਕਰਕੇ ਵਰਤਮਾਨ ਦੇ ਆਨੰਦ ਨੂੰ ਬਰਬਾਦ ਕਰ ਰਹੀ ਹੈ। ਇਹ ਉਹ ਨਹੀਂ, ਆਪਾਂ ਸਾਰੇ ਕਰਦੇ ਪਏ ਸਾਰੇ। ਜੇ ਪਿਛਲੀਆਂ ਬੀਤੀਆਂ ਘੜੀਆਂ ਨੂੰ ਯਾਦ ਕਰਕੇ ਮਾੜੀਆਂ ਨੂੰ ਦੁਖੀ ਹੋਇਆ ਜਾ ਸਕਦਾ ਹੈ, ਤੇ ਪਿਛਲੀਆਂ ਬੀਤੀਆਂ ਚੰਗੀਆਂ ਘੜੀਆਂ ਨੂੰ ਯਾਦ ਕਰਕੇ ਖੁਸ਼ ਵੀ ਤਾਂ ਹੋ ਹੀ ਸਕਦਾ ਨਾ ਮਨੁੱਖ। ਪਰ ਜੇ ਵਰਤਮਾਨ ਵਿੱਚ ਆਵੇ ਤਾਂ ਹੀ ਆ ਨਾ। ਇਹ ਮਨੁੱਖ ਦੀ ਅਵਸਥਾ ਹੈ, ਉਹ ਆਪਣੇ ਵਰਤਮਾਨ ਨੂੰ ਪਿਛਲੇ ਵਿੱਚ, ਅਗਲੇ ਵਿੱਚ ਵਰਤ, ਇਸ ਨੂੰ ਅੱਜ ਵਰਤਦਾ ਨਹੀਂ ਹੈ। ਅਤੇ ਖਿਆਲ ਕਰਿਓ, ਜੇ ਕਿਸੇ ਦੇ 10 ਸਾਲ ਲੰਘ ਗਏ, ਕਿਸੇ ਦੇ 20 ਲੰਘ ਗਏ, ਕਿਸੇ ਦੇ 30, ਕਿਸੇ ਦੇ 60 ਲੰਘ ਗਏ ਨੇ, ਲੰਘੇ ਵਰਤਮਾਨ ਥਾਣੀ ਨੇ, ਪਲ ਪਲ ਕਰਕੇ ਸਵਾਸ ਸਵਾਸ ਕਰਕੇ ਲੰਬਿਆ। ਇਸ ਲਈ ਗੁਰੂ ਸਾਹਿਬ ਨੇ ਜੋੜਤਾ ਵੀ ਸਵਾਸਾਂ ਨੂੰ ਸੁਧਾਰ ਲਓ, ਇੱਕ ਕਿਰਦੇ ਜਾ ਰਹੇ ਨੇ, ਇੱਕ ਇੱਕ ਸਵਾਸ ਨੂੰ ਸਾਂਭੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੰਸਾਰ ਦਾ ਧੰਦਾ ਨਾਲ ਨਾਲ ਚੱਲੀ ਜਾਣਾ, ਬਾਂਹ ਥੋੜ੍ਹਾ ਰੁਕਦੀ ਹੈ। ਘਰ ਦੇ ਰੋਟੀ ਖਾਣ ਦੇ ਆਉਂਦੇ ਹਾਂ, ਮਨ ਹੋਰ ਕਿਤੇ ਗਿਆ ਹੁੰਦਾ। ਘਰ ਦੇ ਪਾਠ ਹੁੰਦੇ ਆ, ਮਨ ਕਿਤੇ ਹੋਰ ਗਿਆ ਹੁੰਦਾ। ਹਾਲਾਂਕਿ ਮਨ ਸਮਝਾਉਣ ਕਾਰਨ ਇਹ ਪਾਠ ਕਰ ਰਹੇ ਹਾਂ। ਇਸ ਲਈ ਗੁਰਮਤ ਵਿਚਾਰਧਾਰਾ ਨੇ ਜਿੱਥੇ ਜਿੱਥੇ ਵੀ ਗੱਲਬਾਤ ਕੀਤੀ, ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ। ਮਨ ਨੂੰ ਵਾਰ ਵਾਰ ਸੰਬੋਧਨ ਕਰ ਦਿੱਤਾ, ਇਹ ਮਨ ਰਾਮ ਸਿਉਂ ਕਰ ਪ੍ਰੀਤ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਮਨ ਕੀ ਮਨ ਹੀ ਮਾਹੇ ਰਹੀ। ਮਨ ਨੂੰ ਬੜਾ ਬਹੁਤ ਜ਼ਿਆਦਾ ਸੰਬੋਧਨ ਕੀਤਾ। ਇੱਥੇ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਮਨ ਰੇ ਕੌਣ ਕਮਤ ਤੈ ਲੀਨੀ, ਕਿਹੜੀ ਪੁੱਠੀ ਮਤ ਲੈ ਲਈ। ਇੱਕ ਹੁੰਦੀ ਹੈ ਮਤ, ਇੱਕ ਹੁੰਦੀ ਕਮਤ, ਇੱਕ ਹੁੰਦੀ ਸਮਤ। ਸਮਤ ਗੁਰੂ ਕੋਲੋਂ ਮਿਲਦੀ ਹੈ। ਕਹਿਣ ਲੱਗੇ ਹੇ ਮੇਰੇ ਮਨਾ, ਤੂੰ ਕਿਹੜੀ ਪੁੱਠੀ ਮਤ ਲੈ ਲਈ, ਇਹੋ ਰਹਾਓ ਦਾ ਬੰਦ ਰੱਖਿਆ। ਪਾਰਦਾਰਾ ਨਿੰਦਿਆ ਰਸ ਰਚਿਓ, ਆਰਾਮ ਭਗਤ ਨਹਿ ਕੀਨੀ। ਤੂੰ ਪਰਾਏ ਤਨ ਦੇ ਸੰਬੰਧ ਵਿੱਚ ਜੋੜ ਸੋਚ ਸੋਚ ਕੇ, ਪੁਰਾਣੀ ਇਸਤਰੀ ਬਗਾਨੇ ਮਰਦ ਬਾਰੇ ਸੋਚ ਸੋਚ ਕੇ ਉਹਦੇ ਵਿੱਚੋਂ ਰਸ ਲੈ ਰਿਹਾ, ਉਹਦੇ ਵਿੱਚੋਂ ਆਨੰਦ ਲੈ ਰਿਹਾ, ਨਿੰਦਿਆ ਵਿੱਚੋਂ ਰਸ ਲੈ ਰਿਹਾ। ਅਤੇ ਜਿਹੜਾ ਕੰਮ ਤੇਰਾ ਕਰਨਾ, ਜਿੱਥੋਂ ਰਸ ਲੈਣਾ ਚਾਹੀਦਾ ਨਿਰੰਕਾਰ ਦੇ ਨਾਮ ਦਾ ਰਸ, ਉਹ ਤੂੰ ਲੈ ਨਹੀਂ ਰਿਹਾ। ਇਹ ਅਵਸਥਾ ਸਾਡੀ ਸਭ ਦੀ ਹੈ। ਬਦਕਿਸਮਤੀ ਹੈ ਮਨੁੱਖਾਂ ਦੇ ਪਾ ਕੇ ਸਭ ਕੁਝ ਹੁੰਦਿਆਂ ਸੁਣਦਿਆਂ ਰਸ ਜਿਹੜਾ ਅਸੀਂ, ਜਿਵੇਂ ਸੂਰ ਗੰਦ ਚੋਂ ਰਸ ਭਾਲਦਾ, ਇਸ ਤਰ੍ਹਾਂ ਮਨ ਗੰਦਗੀ ਵਿੱਚੋਂ ਰਸ ਭਾਲਦਾ। ਇਹਦੇ ਸੱਚੇ ਪਾਤਸ਼ਾਹ ਇਸੇ ਲਈ ਗੁਰੂ ਸੰਬੋਧਨ ਮਨ ਨੂੰ ਕਰਦੇ ਨੇ। ਮਨ ਦਾ ਹਾਜ਼ਰ, ਜਿੰਨੀ ਸਾਧਨਾ, ਜਿੰਨੀ ਭਗਤੀ, ਜਿੰਨਾ ਸਿਮਰਨ ਕਿਹੜਾ ਹੈ, ਉਹ ਕੇਵਲ ਅਤੇ ਕੇਵਲ ਮਨ ਨੂੰ ਵਸ ਕਰਨ ਦੇ ਲਈ ਆ, ਮਨ ਨੂੰ ਲਾਉਣ ਲਈ ਆ। ਪਰ ਕਿਤੇ ਬਹਿ ਕੇ ਵੇਖੋ ਵੀ ਹੁਣ ਮੈਂ ਘੜੀ ਲਾਉਣੀ ਹੈ, ਤੁਸੀਂ ਅਜੇ ਚੌਕੜਾ ਮਾਰਿਆ ਹੁੰਦਾ ਤਾਂ ਮਨ ਕਿਤੇ ਦਾ ਕਿਤੇ ਗਿਆ ਹੁੰਦਾ। ਮੂੰਹ ਪਾਠ ਕਰ ਰਿਹਾ, ਤਨ ਪਾਠ ਕਰ ਰਿਹਾ, ਅਤੇ ਮਨ ਖਰੇ ਕਿੱਥੇ, ਕਬੂ ਜੀੜਾ ਉਹ ਵਿਚੜਤ ਹੈ, ਕਬੂ ਜਾਏ ਪਿਆਲ ਹੈ, ਲੋਭੀ ਜੀੜਾ ਥਿਰ ਨਾ ਰਹੇ, ਚਾਰੇ ਕੁੰਡਾ ਪਾਲੇ ਤੇ ਭੱਜਿਆ ਫਿਰਦਾ। ਪੱਗਾਂ ਬਿਲ ਹੁਰੀਆ ਮਾਰਤਾ, ਪੱਗਾਂ ਤੋਂ ਬਿਨਾਂ, ਪੈਰਾਂ ਤੋਂ ਬਿਨਾਂ ਛਾਲਾਂ ਮਾਰਦਾ ਫਿਰਦਾ ਭਾਈ। ਇਸ ਲਈ ਜਿੰਨਾ ਜ਼ੋਰ ਧਰਮ ਦੀ ਦੁਨੀਆਂ ਦਾ ਹੈ, ਉਹ ਸਾਰਾ ਮਨ 'ਤੇ ਹੈ। ਮਨ ਨੇ ਸਰੀਰ ਦੀ ਗੱਡੀ ਨੂੰ ਚਲਾਉਣਾ, ਜੇ ਡਰਾਈਵਰ ਸਿਆਣਾ ਅਤੇ ਟਿਕਾਣੇ ਪਹੁੰਚਾ ਦਿੰਦਾ ਹੈ ਜਿੱਥੇ ਇਹਨੇ ਪਹੁੰਚਣਾ ਚਾਹੀਦਾ ਹੈ, ਨਿਰੰਕਾਰ ਦੇ ਨਾਮ ਨਾਲ ਸਾਂਝ ਪਵਾ ਦਿੰਦਾ। ਅਤੇ ਜੇ ਕੋਈ ਮਾੜਾ ਡਰਾਈਵਰ ਤਾਂ ਉਹ ਦਿਨ ਤੁਰਦਾ ਹੀ ਨਹੀਂ, ਉਹ ਰਸਤੇ ਵਿੱਚ ਹੀ ਭੁਲ ਭੁਲੇ 'ਚ ਪਿਆ ਰਹਿੰਦਾ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਰਹਾਓ ਦੇ ਬੰਦ 'ਚ ਇਹੀ ਸਮਝਾਉਣਾ ਕੀਤਾ ਕਿ ਕਹਿੰਦੇ ਨੇ ਮੁਕਤ ਪੰਥ ਜਾਣੇ ਹੋਣ ਤਾਂ ਨਾ ਹਨ, ਤੂੰ ਮੁਕਤੀ ਦੇ ਪੰਥ ਨੂੰ ਤਾਂ ਜਾਣਿਆ ਹੀ ਨਾ, ਵੀ ਕਿਵੇਂ ਕਿਵੇਂ ਮੁਕਤੀ ਵਾਲੇ ਪਾਸੇ ਕਿਵੇਂ, ਅਤੇ ਉਹਨਾਂ ਧਨ ਜੋੜਨ ਕੌਤਾਇਆ। ਤੂੰ ਸਮਝ ਲਿਆ ਵੀ ਧਨ ਵਿੱਚ ਹੀ ਸਭ ਕੁਝ ਹੈ, ਇਹਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾ ਬੈਠਦਾ, ਅਤੇ ਫਿਰ ਸਿਮਰਨ ਦਾ ਸਮਾਂ ਤੇਰੇ ਕੋਲ ਨਹੀਂ ਹੁੰਦਾ। ਦਿਨ ਕੀ, ਰਾਤ ਕੀ, 8 ਘੰਟੇ, 10 ਘੰਟੇ, 15 ਘੰਟੇ, ਚੱਲ ਸੋ ਚੱਲ, ਅੰਤ ਸੰਗ ਕਾਹੂ ਨੇ ਦੇਣਾ ਬਿਰਥਾ ਬੰਦਾਇਆ। ਜਿਹੜਾ ਧਨ ਤੂੰ ਕਮਾਇਆ ਇਹ ਤੇਰੇ ਸਵਾਸ ਵਧਾ ਦੇਗਾ, ਤੇਰੇ ਸਾਥ ਆ ਜਾਏਗਾ, ਨਿਰੰਕਾਰ ਨਾਲ ਸਾਂਝ ਪਾ ਦੇਗਾ। ਕਦੇ ਵੀ ਨਹੀਂ, ਜੇ ਪੈਸੇ ਨਾਲ ਰੱਬ ਖਰੀਦਿਆ ਜਾਏ ਫਿਰ ਕੱਲੇ ਅਮੀਰਾਂ ਦੇ ਵੱਸ ਹੋਵੇ, ਗਰੀਬ ਕੋਲ ਨਾ ਆਵੇ। ਅੰਤ ਕੰਗ ਕਾਹੂ ਨੇ ਦੇਣਾ ਬਿਰਥਾ ਬੰਦਾਇਆ। ਤੂੰ ਆਪਣੇ ਆਪ ਨੂੰ ਮੁਕਤ ਦਾ ਹੀ ਇਹਨਾਂ ਬੰਦਰਾਂ 'ਚ ਬੰਨ ਕੇ ਬੈਠ ਗਿਆ ਹੈ, ਨਾ ਹਰ ਭਜਿਓ ਨਾ ਗੁਰਜਨ ਸੇਵ। ਜਿਹੜਾ ਕੰਮ ਤੇਰੇ ਕਰਨ ਵਾਲਾ ਸੀ, ਨਿਰੰਕਾਰ ਦੀ ਬੰਦਗੀ, ਗੁਰੂ ਦੇ ਪਾਵਨ ਬਚਨਾਂ 'ਤੇ ਪਹਿਰਾ ਦੇਣਾ, ਨਹੀਂ ਉਪਜੋ ਕੁਛ ਗਿਆਨਾਂ, ਗਿਆਨ ਤਾਂ ਤੇਰੇ ਮਨ ਵਿੱਚ ਜਾਗਿਆ ਹੀ ਨਾ, ਮਨ ਅਗਿਆਨੀ ਰਹਿ ਗਿਆ, ਤਾਂ ਹੀ ਤਾਂ ਭੱਜਾ ਰਿਹਾ। ਘੱਟ ਹੀ ਮਾਏ ਨਿਰੰਜਨ ਤੇਰੇ ਤੈਂ ਖੋਜ ਦਿਆਨਾ, ਤੇਰੇ ਅੰਦਰ ਨਿਰੰਕਾਰ ਦਾ ਵਾਸਾ ਸੀ, ਅਤੇ ਵਿਰਲੇ ਵਿਰਲਿਆਂ ਨੇ ਜੰਗਲਾਂ 'ਚ ਲੱਭਣਾ ਸ਼ੁਰੂ ਕੀਤਾ ਹੈ ਨਹੀਂ। ਬਹੁਤ ਜਨਮ ਭਰਮਨ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ। ਕਦੀ ਤਾਂ ਕੁੱਤਾ ਬਣਿਆ, ਕਦੀ ਤਾਂ ਸੋਰ ਬਣਿਆ, ਕਦੀ ਗੁੱਸੇ ਵਿੱਚ ਆ ਗਿਆ, ਕਦੀ ਪਛੰਡੇ ਮਾਰਨ ਲੱਗ ਪਿਆ। ਕਈ ਜੂਨਾਂ ਇਸ ਜੂਨ ਵਿੱਚ ਹੀ ਭੋਗੀ ਜਾਂਦਾ। ਟਿਕਾਊ ਮਤ ਜਿਹੜੀ ਸੀ, ਸਰਬੱਤ ਦੇ ਭਲੇ ਦੀ ਮਤ, ਨਿਰੰਕਾਰ ਨਾਲ ਜੁੜਨ ਵਾਲੀ ਮਤ ਤੋਂ ਪਾ ਨਾ ਸਕਿਆ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਪਤਾਈ। ਕਹਿਣ ਲੱਗੇ ਤੈਨੂੰ ਗੁਰੀ ਜਮੋਨੇ ਜਨਾਂ ਨੇ, ਗੁਰੂ ਜਨਾਂ ਨੇ ਇਹ ਬਾਤ ਸਮਝਾਉਣੀ ਕੀਤੀ ਸੀ ਕਿ ਮਨੁੱਖਾਂ ਦੇ ਪਾ ਕੇ ਉਸ ਪਦਵੀ ਨੂੰ ਪ੍ਰਾਪਤ ਕਰ, ਜਿਸ ਪਦਵੀ ਨੂੰ ਨਿਰੰਕਾਰ ਨਾਲ ਅਭੇਤਾ ਦੀ ਪਦਵੀ ਕਿਹਾ ਜਾਂਦਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਬਚਨ
ਸਾਡੇ ਮਨ ਦਾ ਸ਼ਿੰਗਾਰ ਬਚ ਸਕਣ। ਅਸੀਂ ਇਸ ਮਨ ਨੂੰ ਮਕਾਨਾਂ ਵੱਲ ਜਾਂਦੇ ਨੂੰ ਹੋੜ ਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਅਤੇ ਇਸ ਮਨੁੱਖਾ ਦੇਹੀ ਦੇ ਇਸ ਸਫ਼ਰ ਨੂੰ ਸਫਲਾ ਕਰਨ ਦੀ ਇਜਾਜ਼ਤ ਸਕੀਏ। ਭੁੱਲਾਂ ਚੁੱਕਾਂ ਦੇ ਖਿਮਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ 'ਤੇ ਮਾਇਆ ਜੀ ਸਤਿਗੁਰ ਸੱਚੇ ਪਾਤਸ਼ਾਹ ਭੰਡਾਰੇ ਭੋਰ ਕਰਨ, ਕਾਲ ਕੰਡ ਦੂਰ ਕਰਨ, ਗਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾ ਹੋਈਆਂ, ਰਾਗ ਤਨ ਪਰਵਾਰ ਭਰੀਆਂ, ਸ਼ਬਦ ਗਾ ਮੁਣੇ ਆਈਆਂ, ਸ਼ਬਦੋ ਤੋਂ ਗਾਓ ਹਰੇ ਕੇਰਾ ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਲ ਸਭ ਸੁਵਾਰਨਾ, ਸਭ ਨੰਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ, ਕਰਤਨ ਤੇਰੇ ਸਭ ਕਿਹਾ ਜਿੱਤੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਉਸਾਵੇ, ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ, ਜੇ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਦੋਤ ਦਵਸ ਕੀਤੇ ਕਾਲ ਕੰਟ ਗੁਮਾਰਿਆ, ਤੁਰ ਕਰਮ ਪਾਇਆ ਤਤ ਜਨ ਕੌਸੇ, ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖੋ ਵਾ ਤਿਤ ਕਰ ਅਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰ, ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿਤ ਸਤਿਗੁਰ ਰਿਆ।

ਮੇਰੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ, ਠੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਾਰੀ ਰੱਛਿਆ ਕਰ ਗੁਰੂ ਕਰ ਗੇ ਧਾਰ ਜਗਦੀਸ਼ ਬੁਰੇ ਸੁਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਮਿਹਰ ਕੀਤੀ ਹੈ। ਅੰਮ੍ਰਿਤ ਵੇਲੇ ਲੈ ਕੇ ਸਾਧ ਸੰਗਤ ਜੀ ਆਪ ਨੇ ਪਿੱਤਰ ਗੁਰਬਾਣੀ ਆਸ਼ਾ ਕੀ ਵਾਲੇ ਸੰਪੂਰਨ ਕੀਤੇ, ਸ਼ਰਨ ਕੀਤੇ ਹਨ। ਮੈਂ ਦਿਮਾਗ ਵੀ ਤੋਂ ਅੱਜ ਦੇ ਹੁਕਮਨਾਮੀ ਕਿਸਾਬ ਚਾਰ ਸ਼ਰਨ ਕੀਤੀ ਹੈ। ਅਰਦਾਸ ਵਿੱਚ ਸਾਰੀਆਂ ਭਰੀਆਂ ਨੇ, ਬ੍ਰਤ ਮਹਾਰਾਜ ਬਖਸ਼ੇ ਪਿੱਤਰ ਗੁਰਾਮ ਸ਼ਰਨ ਕੀਤੇ ਹਨ। ਸਾਧ ਸੰਗਤ ਜੀ ਇਸ ਪਾਠ ਸਭਾ ਗੁਰੂ ਸਾਹਿਬ ਨੇ ਆਪ ਗੁਰੂ ਕਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਸੋ ਆਪ ਸਾਧ ਸੰਗਤ ਦਾ ਬੇਨਤੀ ਹੈ ਕਿ ਹਰ ਰੋਜ਼ ਤੁਸੀਂ ਲੜੀਵਾਰ ਸਹਿਜ ਪਰ ਸ਼ਰਨ ਕਰ ਰਹੇ ਹੋ। ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਰ ਆਪ ਸ਼ਰਨ ਕਰਾਉਣਗੇ। ਸਾਧ ਸੰਗਤ ਜੀ ਇਹਨਾਂ ਦੇ ਭੋਗ ਪੈਣੇ ਨੇ 21 ਜੂਨ ਨੂੰ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸੱਤੇ ਇੱਥੇ ਪਹੁੰਚ ਗਏ, ਆਪ ਨੇ ਹਾਜ਼ਰ ਹੋਣੀਆਂ ਨੇ। ਹੋਰ ਸੰਗਤਾਂ ਘਰਾਂ 'ਚ ਬੈਠ ਕੇ ਬੇਅੰਤ ਪਰਿਵਾਰਾਂ ਵੱਲੋਂ ਲੜੀਵਾਰ ਸਹਿਜ ਪੜ ਰਹੇ ਨੇ। ਸੋ ਸਾਧ ਸੰਗਤ ਆਪ ਭਾਗੇ ਹੋ। ਸੋ ਆਪ ਆਪਣੇ ਜ਼ਰੂਰ ਭਾਈ ਜਗਿੰਦਰ ਸਿੰਘ ਜੀ ਨੂੰ ਸੰਪਰਕ ਕਰਕੇ ਆਪਣੇ ਨਾਮ ਅਤੇ ਨੰਬਰ ਉਹਨਾਂ ਨੂੰ ਦੇ ਦਿਓ, ਤਾਂ ਕਿ ਜਦੋਂ ਸਹਿਜ ਪਾਠ ਭੋਗ ਪੈਣੇ ਉਸ ਵੇਲੇ ਸਾਰਿਆਂ ਦਾ ਉਹਨਾਂ ਦੇ ਨਾਲ ਤੁਹਾਡਾ ਸੰਪਰਕ ਬਣ ਜਾਵੇ ਅਤੇ ਉਹ ਤੁਹਾਡੇ ਨਾਮ ਦੀ ਨਾਲ ਅਰਦਾਸ ਕਰਵਾ ਸਕਣਗੇ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਤੁਸੀਂ ਦੇਖਦੇ ਹੋ ਕਿ ਨਾਲ ਸਾਰ 100 ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ, ਹਾਲ ਸਾਰ ਜਾ ਰਹੇ ਨੇ, ਉਹਨਾਂ 'ਤੇ ਕਾਫੀ ਖਰਚਾ ਹੋ ਰਿਹਾ। ਸਤਿ ਸੰਗਤ ਜੀ ਬੇਅੰਤ ਪੁਰਾਣੇ ਵੱਲੋਂ ਆਪਣਾ ਦਸਵੰਦ ਸਫ਼ਰ ਕਰਦੇ ਹੋਏ ਸਤਿ ਸੰਗਤ ਜੀ ਸੰਗਤਾਂ ਨੇ ਮਾਇਆ ਗੁਰੂ ਘਰ ਭੇਟਾ ਕੀਤੀ ਹੈ, ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਨੇ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵਟਪਾ ਗਏ ਹਨ। ਬਾਕੀ ਜਿਹਨਾਂ ਨੇ ਅੱਜ ਤੱਕ ਆਪਣਾ ਦਸਵੰਦ ਸਫ਼ਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੇ ਇਹ ਪਾਤਸ਼ਾਹੀ ਦਸਵੰਦ ਜਿਹੜੇ ਤੁਸੀਂ ਸਫ਼ਲ ਕਰਨ ਦੀ ਕਿਰਪਾ ਕਰੋ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਹੈ ਸ਼ਹੀਦੀ ਦਿਵਸ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀਆਂ, ਜਿਨ੍ਹਾਂ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਰੱਖਦੇ ਹੋਇਆਂ ਅਤੇ ਗੁਰਸਿੱਖੀ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਇਆਂ ਆਪਣੇ ਸਿੰਘਾਂ ਸਮੇਤ, ਪਿਆਰੇ ਪਿਆਰੇ ਸਿੰਘਾਂ ਸਮੇਤ ਦਰਬਾਰ ਸਾਹਿਬ ਉਸ ਸਮੇਂ ਦੀ ਜੋ ਜ਼ਾਲਮ ਸਰਕਾਰ ਜਿਨ੍ਹਾਂ ਨੇ ਫੌਜਾਂ ਨਾਲ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਉਹਨਾਂ ਨੂੰ ਮੁਕਾਬਲਾ ਕਰਦੇ ਹਾਂ, ਉਹਨਾਂ ਦਾ ਮੁਕਾਬਲਾ ਕਰਦੇ ਹਾਂ ਸਿੰਘ ਉਸ ਵੇਲੇ ਜੋ ਸਿੰਘ ਸਿੰਘ ਦੀਆਂ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਸਮੁੱਚੀ ਸੇਵਕਾਂ ਦੀ ਪ੍ਰਣਾਮ ਹੈ। ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਤੇ ਮਹਾਰਾਜ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੀ ਨਿਮਾਜ਼ ਰੱਖਣ, ਸਦਨਾ ਰੱਖਣ, ਪਿੱਛੇ ਪਰਿਵਾਰ ਨੂੰ ਸੁੱਖ ਰੱਖਣ। ਸਤਿ ਸੰਗਤ ਜੀ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ 6 ਜੂਨ ਅੱਜ ਜੋ ਰੈਲੀ ਨਿਕਲ ਰਹੀ ਹੈ 1984 ਦੇ ਇਸ ਦੁਖਦਾਈ ਘਟਨਾ ਨੂੰ ਵੇਖਦੇ ਹੋਇਆਂ ਕਿ ਉਸ ਸਮੇਂ ਦੀ ਫੌਜ ਨੇ ਬੇਅੰਤ ਪਰਿਵਾਰਾਂ ਬੇਅੰਤ ਗੁਰਦੁਆਰਿਆਂ ਵਿੱਚ, ਇੱਕ ਦਰਬਾਰ ਸਾਹਿਬ ਨਹੀਂ ਹੋਰ ਬੇਅੰਤ ਗੁਰਦੁਆਰਿਆਂ ਵਿੱਚ ਹਮਲਾ ਕੀਤਾ ਸੀ, ਘੇਰਾ ਪਾਇਆ ਸੀ, ਉੱਥੇ ਬੇਅੰਤ ਹੋਰ ਸਿੰਘਾਂ ਨੂੰ ਮਾਰਿਆ ਸੀ ਉਹਨਾਂ ਨੇ। ਸੋ ਸਤਿ ਸੰਗਤ ਜੀ ਉਹਨਾਂ ਸਾਰਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਰੱਖਦੇ ਹੋਏ ਹਾਂ, ਉਹਨਾਂ ਕੁਰਬਾਨੀਆਂ ਯਾਦ ਰੱਖੀਆਂ। ਸਤਿ ਸੰਗਤ ਜੀ, ਅੱਜ ਸਾਨ ਫਰਾਂਸਿਸਕੋ ਰੈਲੀ ਕੀਤੀ ਜਾ ਰਹੀ ਹੈ। ਸੋ ਉਸਦਾ ਐਡਰੈਸ ਹੈ 880 2nd Street ਸਾਨ ਫਰਾਂਸਿਸਕੋ। ਸੋ ਉਸਦਾ ਟਾਈਮ ਹੈ 10 ਵਜੇ ਦਾ। ਸੋ ਸਾਰੇ ਸਿੰਘ ਜੋ ਭਾਈ ਸ਼ਰਨ ਕਰ ਰਹੇ ਨੇ ਜ਼ਰੂਰ ਇਸ ਐਡਰੈਸ 'ਤੇ ਪਹੁੰਚੋ, 880 2nd Street ਸਾਨ ਫਰਾਂਸਿਸਕੋ ਪਹੁੰਚ ਗਏ ਸ਼ਾਮ ਨੂੰ। ਉਹਨਾਂ ਸਿੰਘਾਂ ਨੂੰ ਆਪਾਂ ਸਾਰੇ ਮਿਲ ਕੇ ਸਿਰਾਂ ਦੀ ਭੇਟ ਕਰੀਏ। ਸੋ ਸਤਿ ਸੰਗਤ ਜੀ, ਆਪ ਰੰਗਤ ਨੂੰ ਬੇਨਤੀ ਹੈ ਕਿ 8 ਜੂਨ ਨੂੰ ਹੈ ਗੁਰਗੱਦੀ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ। ਆਪ ਸੰਗਤ ਗੁਰੂ ਹਾਲੀਆਂ ਪੜ੍ਹੋ ਅਤੇ ਗੁਰੂ ਖੁਸ਼ੀਆਂ ਪ੍ਰਾਪਤ ਕਰੋ। ਸਤਿ ਸੰਗਤ ਜੀ, ਜੂਨ 15 ਨੂੰ ਹੈ ਸੰਗਰਾਂਦ, ਹਾੜ ਦੇ ਮਹੀਨੇ ਦੀ ਆਪ ਸੰਗਤਾਂ ਨੇ ਹਾਲੀਆਂ ਪੜ੍ਹਨੀਆਂ, ਨਵੇਂ ਮਹੀਨੇ ਜੀ ਹੈ ਕਹਿਣਾ ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਸਾਸੀ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਆਓ ਹੁਣ ਸਹਿਜ ਪਰ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਸਾਹਿਬ ਜੀ, ਆਓ ਧੰਨਵਾਦ, ਸਤਿਗੁਰੂ ਜੀ ਕਿਰਪਾ ਕਰਨ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 344 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 344 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਮਾਹੀ ਅਹਿਨਿਸ ਕਸਮਲ ਧੂ ਵਹਿ ਨਾਹੀ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਉ ਲੜੈ ਸੁਰਖੀ ਪਾਂਚੋ ਰਾਖੈ ਸਬੈ ਤਉ ਦੂਜੀ ਦ੍ਰਿਸ਼ਟ ਨ ਪੈਸੈ ਕਬੈ ਥਾਵਰ ਥਿਰਕਰ ਰਾਖੈ ਸੋਏ ਜੋਤ ਦੀ ਵੱਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਜਬ ਲਗ

ਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ।

ਤਾਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੁ ਸੰਤੁ ਜੀ

ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਬੇਚਾਰਾ।

ਲਾਗੈ ਭੂਖ, ਪਿਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਇ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ

ਜਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ ਜਾਣੋ ਜੋਤ ਨ ਪੁੱਛੋ ਜਾਤੀ ਆਗੈ ਜਾਤ ਨਹੀਂ ਰਹਾਉ ਆਪ ਕਰਾਏ ਆਪ ਕਰੇ ਆਪ ਗੁਲਾਮੀ ਚਿੱਤ ਧਰੇ

ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆ ਕਾ ਜਿਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੁ ਵਿਆਹਣ ਆਇਆ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦੁਆਰੇ ਹਮਰਾ ਵਿਆਹੂ ਜੇ ਹੋਆ ਜਾਂ ਸਹੁ ਮਿਲਿਆ ਤਾਂ ਜਾਣਿਆ ਤੇ ਹੋ ਲੋਕਾਂ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਿਹ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ

ਹਰ ਮਹਾ ਦੁਖ ਦੇਹੇ ਭੇਖ ਵਰਣ ਦੀ ਸਹਿ ਸਭ ਖੇਹੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਥਿਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਪੂਜਲ ਮੋਤੀ ਚੁਗੈ ਹੰਸ ਸਰਬ ਕਲਾ ਜਗਦੀ ਸੈ ਅੰਸ ਜੋ ਦਿਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨ ਦਿਸੈ ਰਹਾਉ ਬਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹਿ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਂਤੋ ਰਾਜਨ ਰਾਜ ਸਦਾ ਬਿਕਸੰਤੋ ਜਿਸਤੂ ਰਾਖੈ ਕਿਰਪਾ ਧਾਰ ਬੂਡਤ ਪਾਹਨ ਤਾਰਹਿ ਪਾਰ ਤ੍ਰਿਭਵਨ ਮਹਿ ਜੂਤ ਤ੍ਰਿਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਅਹਿਨਿਸ ਭਗਤ ਕਰੇ ਲਿਵ ਲਾਏ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚਨਾਏ ਗੁਰਪ੍ਰਸਾਦ ਰਹਿ ਲਿਵ ਲਾਏ ਹੈ ਹਜੂਰ ਹਾਜਰ ਅਰਦਾਸ ਦੁਖ ਸੁਖ ਸਾਚ ਕਰ

ਸਤ ਪਤ ਸਚ ਨਾਉ, ਕਰਮ ਧਰਮ ਸੰਜਮ ਸਤ ਭਾਉ, ਨਾਨਕ ਬਖਸੇ ਪੂਛ ਨਾ ਹੋਏ, ਦੂਜਾ ਮਿਟੇ ਇੱਕੋ ਸੋਏ। ਆਸਾ ਮਹੱਲਾ ਪਹਿਲਾ, ਇੱਕ ਆਵ ਹੈ ਇੱਕ ਜਾਵ ਹੈ ਜਾਈ, ਇੱਕ ਹਰ ਰਾਤੇ ਰਹਿ ਸਮਾਈ, ਇੱਕ ਧਰਨ ਗਗਨ ਮਹਿ ਠੌਰ ਨ ਪਾਵੈ, ਸੇ ਕਰਮਹੀਨ ਹਰ ਨਾਮ ਨ ਧਿਆਵੈ, ਗੁਰਪੂਰੇ ਤੇ ਗਤ ਮਿਤ ਪਾਈ, ਇਹੋ ਸੰਸਾਰ ਬਿਖਵਤ ਅਤ ਭਉਜਲ, ਗੁਰਸ਼ਬਦੀ ਹਰ ਪਾਰ ਲੰਘਾਈ ਰਹਾਉ। ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨ ਸਕੈ ਪੇਲ, ਗੁਰਮੁਖ ਨਿਰਮਲ ਰਹਿ ਪਿਆਰੇ, ਜਉ ਜਲ ਅੰਬ ਉਪਰ ਕਮਲ ਨਿਰਾਰੇ, ਬੁਰਾ ਭਲਾ ਕਹੁ ਕਿਸਨੋ ਕਹੀਐ, ਦਿਸੈ ਬ੍ਰਹਮ ਗੁਰਮੁਖ ਸਚ ਲਹੀਐ, ਅਕਥ ਕਥੋ ਗੁਰਮਤ ਵਿਚਾਰ, ਮਿਲ ਗੁਰਸੰਗਤ ਪਾਵੋ ਪਾਰ, ਸਾਸਤ ਵੇਦ ਸਿਮਰਤ ਬਹੁ ਭੇਦ, ਅੜਸਠ ਮੱਜਨ ਹਰ ਰਸ ਰੇਤ, ਗੁਰਮੁਖ ਨਿਰਮਲ ਮਹਿਲ ਨ ਲਾਗੈ, ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ। ਆਸਾ ਮਹੱਲਾ ਪਹਿਲਾ, ਨਿਵ ਨਿਵ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ, ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ, ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੈ ਅਗਿਆਨ ਹੋਏ ਉਜਿਆਰਾ। ਰਹਾਉ ਰਵ ਨੀ ਰਵੈ ਬੰਧਨ ਨਹੀਂ ਟੂਟ ਟੂਟੈ, ਵਿੱਚ ਹੋਮੈ ਭਰਮ ਨ ਜਾਈ, ਸਤਿਗੁਰ ਮਿਲੈ ਤਾਂ ਹੋਮੈ ਟੂਟੈ, ਤਾਕੋ ਲੇਖੈ ਪਾਈ, ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ, ਸੁਖ ਸਾਗਰ ਉਰਧਾਰੇ, ਭਗਤ ਵਛਲ ਜਗ ਜੀਵਨ ਦਾਤਾ, ਮਤ ਗੁਰ

ਆਸਾ ਮਹੱਲਾ ਪਹਿਲਾ। ਕਿਸ ਕੋ ਕਹਿ ਸੁਣਾਵਹਿ ਕਿਸ ਕੋ, ਕਿਸ ਸਮਝਾਵਹਿ ਸਮਝ ਰਹੀ, ਕਿਸੈ ਪੜਾਵਹਿ ਪੜ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਐਸਾ ਗੁਰਮਤ ਰਮਤ ਸਰੀਰਾ, ਹਾਰ ਭਜ ਮੇਰੇ ਮਨ ਗਹਿਰ ਗੰਭੀਰਾ। ਰਹਾਉ ਅਣਤ ਤਰੰਗ ਭਗਤ ਹਰ ਰੰਗਾ, ਅਣ ਦਿਨ ਸੂਚੇ ਹਰ ਗੁਣ ਸੰਗਾ, ਮਿਥਿਆ ਜਨਮ ਸਾਕਤ ਸੰਸਾਰਾ, ਰਾਮ ਭਗਤ ਜਨ ਰਹਿ ਨਿਰਾਰਾ, ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵਲਾਇਆ, ਆਦ ਅਪਾਰ ਅਪਰੰਪਰ ਹੀਰਾ, ਲਾਲ ਰੱਤਾ ਮੇਰਾ ਮਨ ਧੀਰਾ, ਕਥਨੀ ਕਹਿ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਧਿਆਇਆ, ਕਥਨੀ ਕਹਿ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਧੰਤਾਯੋਗ ਹੋ, ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨੂੰ ਨਿੱਤਾਂ ਪ੍ਰਤੀ ਸਰਵਣ ਕਰਦੇ ਹੋ, ਨਾਲ ਕਰਦੇ ਹੋ, ਗੁਰੂ ਕਿਰਪਾ ਕਰੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਪ੍ਰਦਾਨ ਕਰਨ, ਘਰਾਂ ਵਿੱਚ ਰਹਿਮਤਾਂ ਵਰਤਾਉਣ। ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸੇ, ਬਾਣੀ ਬਾਣੀ ਨਾਲ ਪ੍ਰੇਮ ਬਣੇ, ਸੰਗਤ ਨਾਲ ਪ੍ਰੇਮ ਬਣੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅਰਦਾਸ ਹੈ ਜੀ, ਗੁਰਦੇਵ ਜੀ ਕਿਰਪਾ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਗੇ। ਅੱਜ 6 ਜੂਨ ਹੈ, ਸਿੱਖ ਇਤਿਹਾਸ ਅੰਦਰ ਅੱਜ ਤੋਂ 40 ਸਾਲ ਪਹਿਲਾਂ 6 ਜੂਨ 1984 ਨੂੰ ਸਿੱਖ ਪੰਥ ਦੇ ਜਰਨੈਲ, 20ਵੀਂ ਸਦੀ ਦੇ ਮਹਾਨ ਆਗੂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀ ਬਾਬਾ ਠਾਰਾ ਸਿੰਘ ਜੀ, ਜਨਰਲ ਸ਼ਪੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਮਹਿੰਗਾ ਸਿੰਘ ਜੀ, ਬੇਅੰਤ ਸਿੰਘਾਂ ਨੇ ਅੱਜ ਦੇ ਦਿਨ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਪੂਰਾ 1 ਹਫ਼ਤਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਭਾਰਤ ਸਰਕਾਰ ਨੇ ਘੇਰਾ ਪਾਇਆ, ਬੰਦੂਕਾਂ, ਗੋਲੀਆਂ, ਬਰੂਦਾਂ, ਟੈਂਕਾਂ ਦੇ ਨਾਲ ਧਾਰਮਿਕ ਸਥਾਨ 'ਤੇ ਹਮਲਾ ਕੀਤਾ, ਸਿੱਖਾਂ ਦੇ ਹਿਰਦਿਆਂ ਨੂੰ ਵਲੁੰਦਰਿਆ। ਉਹਨਾਂ ਦੀ ਮੰਗ ਸਿਰਫ ਇੱਕੋ ਹੀ ਸੀ ਕਿ ਜੋ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਦੇ ਵੇਲੇ ਜੋ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਇਕਰਾਰ ਕੀਤੇ ਗਏ ਸਨ, ਕੌਲ ਕੀਤੇ ਗਏ ਸਨ, ਉਹਨਾਂ ਇਕਰਾਰਾਂ ਨੂੰ, ਉਹਨਾਂ ਕੌਲਾਂ ਨੂੰ ਪੂਰਿਆਂ ਕੀਤਾ ਜਾਏ। ਜੋ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਤਾ ਹੈ, ਉਸ ਮਤੇ ਉੱਤੇ ਸਿਰਫ ਉਹਨਾਂ ਨੇ ਉਸ ਮਤੇ ਦੀ ਮੰਗ ਰੱਖੀ, ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ ਜਾਂ ਬਾਅਦ ਦੇ ਲੋਕਾਂ ਨੇ ਜਾਂ ਉਸ ਵਕਤ ਦੇ ਪ੍ਰਿੰਟਡ ਮੀਡੀਆ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਮ ਦਿੱਤੇ, ਪਰ ਉਹਨਾਂ ਨੇ ਹਥਿਆਰ ਬੰਦ ਹੋ ਕੇ ਵੀ ਸਦਾ ਸ਼ਾਂਤੀ ਦੀ ਗੱਲ ਪਹਿਲਾਂ ਕੀਤੀ। ਪਰ ਜਦੋਂ ਜਦੋਂ ਸ਼ਾਂਤੀ ਨੂੰ ਸਮੇਂ ਦੇ ਹਾਕਮਾਂ ਨੇ, ਤਵਸਬੀ ਲੋਕਾਂ ਨੇ, ਕੱਟੜ ਲੋਕਾਂ ਨੇ ਕੁਚਲਣਾ ਚਾਹਿਆ, ਭਾਵੇਂ ਉਹ ਨਿਰੰਕਾਰੀ ਕਾਂਡ ਸੀ 1978 ਵਾਲਾ ਜਾਂ ਉਸ ਤੋਂ ਬਾਅਦ ਅਨੇਕਾਂ ਸਿੰਘਾਂ ਨੂੰ, ਸ਼ਾਂਤੀ ਨਾਲ ਰਹਿਣ ਵਾਲੇ ਸਿੰਘਾਂ ਨੂੰ ਵੀ ਮਾਰਿਆ ਗਿਆ, ਕੋਇਆ ਗਿਆ, ਅਤੇ ਸਭ ਤੋਂ ਵੱਧ ਫਿਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਉਸ ਵਕਤ ਫਿਰ ਚੜ੍ਹ ਕੇ ਆਇਆ ਨੂੰ ਤਾਂ ਸਿੰਘ ਜਵਾਬ ਦਿੰਦਾ ਹੈ। ਪਰ ਉਹਨਾਂ ਨੇ ਸਾਰੀ ਉਮਰ ਸ਼ਾਂਤੀ ਦੀ ਗੱਲ ਕੀਤੀ, ਹਰ ਵਕਤ ਬੈਠ ਕੇ ਟੇਬਲ ਟਾਕ ਦੀ ਨੂੰ ਤਰਜੀਹ ਦਿੰਦੇ ਰਹੇ, ਕੋਈ ਵੀ ਉਹਨਾਂ ਦੇ ਨਾਲ ਗੱਲਬਾਤ ਵਿੱਚ ਉਹਨਾਂ ਨੂੰ ਸਰ ਨਹੀਂ ਸੀ ਕਰ ਸਕਦਾ, ਕੋਈ ਉਹਨਾਂ ਦੇ ਕੋਲ ਉਹਨਾਂ ਦਾ ਤੋੜ ਨਹੀਂ ਸੀ, ਕਿਉਂਕਿ ਉਹਨਾਂ ਦੀਆਂ ਮੰਗਾਂ ਸੱਚੀਆਂ ਸਨ, ਪੰਜਾਬੀਅਤ ਲਈ ਸਨ, ਪੰਜਾਬ ਦੇ ਲੋਕਾਂ ਲਈ ਸਨ, ਇਨਸਾਨੀਅਤ ਲਈ ਸਨ।
ਪਰ ਸਮੇਂ ਦੀਆਂ ਸਰਕਾਰਾਂ ਅਸੀਂ ਸਾਰੇ ਜਾਣਦੇ ਹਾਂ ਅੱਜ ਵੀ ਵਿਦਰੋਹ ਉੱਠਦੇ ਨੇ, ਅੱਜ ਵੀ ਸਰਕਾਰਾਂ ਦੇ ਖਿਲਾਫ ਲੋਕ ਨਿਆਂ ਦੇ ਲਈ, ਹੱਕ ਦੇ ਲਈ ਲੜਦੇ ਨੇ, ਭਿੜਦੇ ਨੇ, ਆਵਾਜ਼ਾਂ ਉਠਾਉਂਦੇ ਨੇ, ਪਰ ਕਿਵੇਂ ਅੱਜ ਵੀ ਉਹਨਾਂ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਹੈ, ਜਾਂ ਉਹਨਾਂ ਦੇ ਉੱਤੇ ਦੇਸ਼ ਵਿਰੋਧ ਦਾ ਠੱਪਾ ਲਾ ਦਿੱਤਾ ਜਾਂਦਾ ਹੈ, ਜਾਂ ਉਹਨਾਂ ਨੂੰ ਰਾਸ਼ਟਰ ਵਿਰੋਧੀ ਸੰਬੋਧਨ ਕੀਤਾ ਜਾਂਦਾ ਹੈ, ਅਤੇ ਆਮ ਜਨਤਾ ਨੂੰ ਉਹਨਾਂ ਦੇ ਖਿਲਾਫ, ਸਟੇਟ ਦੇ ਖਿਲਾਫ ਭੁਗਤਾਇਆ ਜਾਂਦਾ ਹੈ, ਨੈਸ਼ਨਲ ਦੇ ਖਿਲਾਫ ਭੁਗਤਾਇਆ ਜਾਂਦਾ ਹੈ। ਅੱਜ ਵੀ ਹੋ ਰਿਹਾ ਹੈ, ਅਤੇ ਅੱਜ ਤੋਂ 40 ਸਾਲ ਪਹਿਲਾਂ ਉਸ ਵਕਤ ਤਾਂ ਇੰਨਾ ਮੀਡੀਆ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਇੰਨੇ ਲੋਕਾਂ ਕੋਲ ਸਾਧਨ ਵੀ ਨਹੀਂ ਸਨ। ਉਸ ਵਕਤ ਕਿੰਨਾ ਝੂਠ, ਕਿੰਨਾ ਪ੍ਰਪੰਚ ਬੋਲਿਆ ਜਾਂਦਾ ਸੀ ਸਰਕਾਰਾਂ ਵੱਲੋਂ, ਸਮੇਂ ਦੀਆਂ ਸੱਤਾਧਾਰੀ ਲੋਕਾਂ ਵੱਲੋਂ, ਕਿਉਂਕਿ ਹਰ ਥਾਂ 'ਤੇ ਕਬਜ਼ਾ ਸੀ। ਭਾਵੇਂ ਕੋਈ ਪ੍ਰਿੰਟਡ ਮੀਡੀਆ ਸੀ, ਰੇਡੀਓ ਸਨ, TV ਘੱਟ ਹੀ ਸਨ, ਇੱਕ ਅੱਧਾ ਚੈਨਲ ਆਉਂਦਾ ਸੀ, ਹਰ ਥਾਂ 'ਤੇ ਫੋਨ ਸਨ, ਉਹਨਾਂ 'ਤੇ ਕਬਜ਼ਾ ਸੀ। ਜਿਵੇਂ ਅੱਜ ਕਿਸੇ ਵੀ ਇਲਾਕਿਆਂ ਵਿੱਚ ਵਿਦਰੋਹ ਹੋਵੇ, ਨੈੱਟ ਬੰਦ ਕਰ ਦਿੱਤੇ ਜਾਂਦੇ ਨੇ, ਲੋਕਾਂ ਨੂੰ ਰਾਸ਼ਟਰ ਵਿਰੋਧੀ ਕਹਿ ਦਿੱਤਾ ਜਾਂਦਾ ਹੈ। ਸੋ ਉਸ ਵਕਤ ਉਸ ਢੰਗ ਦੇ ਨਾਲ ਦਬਾਇਆ ਜਾਂਦਾ ਸੀ। ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਹਰ ਬੰਦਾ ਘਰ ਬੈਠਾ ਵੀ, ਕਮਰੇ ਵਿੱਚ ਕੈਦ ਹੋਇਆ ਬੰਦਾ ਵੀ ਆਪਣੀ ਗੱਲ ਦੁਨੀਆ ਤੱਕ ਪਹੁੰਚਾ ਸਕਦਾ ਹੈ, ਪਰ ਫਿਰ ਵੀ ਕਿੰਨਾ ਸੱਚ ਨੂੰ ਦਬਾਉਣ ਦੇ ਲਈ ਲੋਕ ਯਤਨ ਕਰਦੇ ਨੇ, ਸਰਕਾਰਾਂ ਯਤਨ ਕਰਦੇ ਨੇ। ਅੱਜ ਦਾ ਮੀਡੀਆ ਵੇਖੋ ਕਿਵੇਂ ਸਰਕਾਰ ਦਾ ਹੀ ਪਾਲਤੂ ਬਣਿਆ ਹੋਇਆ ਬੈਠਾ ਹੈ। ਉਹਦਾ ਕਾਰਨ ਕੀ ਹੈ ਕਿ ਹਰ ਬੰਦੇ ਨੂੰ ਸਰਕਾਰ ਵੱਲੋਂ ਬੁਰਕੀਆਂ ਪੈਂਦੀਆਂ ਹਨ, ਉਹਨਾਂ ਨੂੰ ਸਰਕਾਰ ਵੱਲੋਂ ਪਦਵੀਆਂ ਮਿਲਦੀਆਂ ਹਨ, ਲਾਲਚ ਦਿੱਤੇ ਜਾਂਦੇ, ਉਹਨਾਂ ਦੀਆਂ ਕਮੀਆਂ ਨੂੰ ਛੁਪਾਇਆ ਜਾਂਦਾ ਹੈ, ਉਹਨਾਂ ਦੇ ਗੁਨਾਹਾਂ ਛੁਪਾਏ ਜਾਂਦੇ ਨੇ, ਫਿਰ ਉਹ ਆਪਣੇ ਗੁਨਾਹਾਂ ਨੂੰ ਵੀ ਪਰਦੇ ਦੇ ਵਿੱਚ ਨੇ, ਲੋਕਾਂ ਵਿੱਚ ਨਸ਼ਰ ਨਾ ਹੋ ਜਾਣ, ਫਿਰ ਉਹ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਨੇ, ਅਤੇ ਸੱਚੇ ਸੁੱਚੇ ਲੋਕਾਂ ਦੇ ਕਿਰਦਾਰ ਖੁਸ਼ੀ ਕਰਦੇ ਨੇ। ਉਹ ਪਹਿਲਾਂ ਵੀ ਹੁੰਦਾ ਰਿਹਾ, ਅੱਜ ਵੀ ਹੁੰਦਾ ਰਿਹਾ, ਪਰ ਮਰਜੀਵੜੇ ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਦੇ ਪਿਆਰੇ ਸਿੱਖਾਂ ਨੇ ਸਦਾ ਹੀ ਸੱਚ ਅਤੇ ਹੱਕ ਦੇ ਲਈ ਜਿਉਣਾ ਸਿੱਖਿਆ, ਕਿਉਂਕਿ ਬਾਣੀ ਦੇ ਸ਼ਬਦ ਨੇ, ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰੈ ਪਰਵਾਣੂ, ਕਿ ਉਹ ਮਰਨਾ ਹੀ ਪ੍ਰਵਾਨ ਹੈ ਜਿਹੜਾ ਹੱਕ ਲਈ ਮਰਦਾ ਹੈ, ਇਨਸਾਨੀਅਤ ਲਈ ਮਰਦਾ ਹੈ। ਆਪਣੇ ਲਈ ਤਾਂ ਸਾਰੀ ਦੁਨੀਆ ਮਰ ਮਰ ਕੇ ਜਿਉਂਦੀ ਹੈ, ਫਿਰ ਵੀ ਜਿਉਂ ਨਹੀਂ ਸਕਦੀ, ਹੱਕ ਲਈ ਮਰਨ ਵਾਲਾ ਸਦਾ ਜੀਵਿਤ ਰਹਿੰਦਾ ਹੈ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰੂ ਕਿਰਪਾ ਕਰੇ ਸਿੱਖਾਂ ਦੇ ਉਹ ਮਤੇ, ਸਿੱਖਾਂ ਦੀਆਂ ਮੰਗਾਂ ਜੋ ਇਨਸਾਨੀਅਤ ਲਈ ਹਨ, ਹਰ ਖਿੱਤੇ ਦੇ ਲੋਕਾਂ ਲਈ ਹਨ, ਕਿ ਜਿੱਥੇ ਦਾ ਕੋਈ ਬਛਿੰਦਾ ਹੈ ਉੱਥੇ ਉਹਨੂੰ ਪਹਿਲਾਂ ਤਰਜੀਹ ਦਿੱਤੀ ਜਾਏ। ਦੇਸ਼ ਦੀ ਆਜ਼ਾਦੀ ਵਿੱਚ 98% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਉਹਨਾਂ ਦਾ 1% ਵੀ ਰੋਲ ਦੇਸ਼ ਦੇ ਸਰਕਾਰਾਂ ਵਿੱਚ, ਦੇਸ਼ ਨੂੰ ਚਲਾਉਣ ਵਿੱਚ, ਜਾਂ ਕਿਸੇ ਤਰ੍ਹਾਂ ਦੇ ਫੈਸਲੇ ਵਿੱਚ ਨਹੀਂ ਲਿਆ ਜਾਂਦਾ। ਸੋ ਇਹ ਦੁਖਾਂਤ ਹੈ, ਤ੍ਰਾਸਦੀ ਹੈ, ਅਸੀਂ ਅੱਜ ਸਮਝ ਲਈਏ, ਕੱਲ੍ਹ ਸਮਝ ਲਈਏ, ਆਹਿਸਤਾ ਆਹਿਸਤਾ ਇਹ ਲੋਕ ਜਿਹੜੇ ਨੇ ਉਹ ਘੱਟ ਗਿਣਤੀਆਂ ਨੂੰ ਮਾਰਨ ਵਿੱਚ ਤੁਲੇ ਹੋਏ ਨੇ। ਜੇ ਘੱਟ ਗਿਣਤੀਆਂ ਆਪਣੇ ਹੱਕ ਨਹੀਂ, ਆਪਣੇ ਹੱਕਾਂ ਲਈ ਨਹੀਂ ਜੂਝਣਗੇ, ਇਕੱਤਰ ਨਹੀਂ ਹੋਣਗੇ, ਇਕੱਠੇ ਨਹੀਂ ਹੋਣਗੇ, ਤੇ ਇਸੇ ਤਰ੍ਹਾਂ ਵਾਰ ਵਾਰ ਇਹ ਹਮਲੇ, ਇਹ ਨਸਲਕੁਸ਼ੀ, ਇਹ ਘੱਲੂਘਾਰੇ ਵਾਪਰਦੇ ਰਹਿਣਗੇ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸ਼ਤਾ ਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ

ਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸ ਬਸੰਬਰ ਏਕ ਨਾਮ ਜਪਤ ਅਗਨ ਤਨਿਕ

ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਖਾਉ। ਪ੍ਰਭ ਕੈ ਸਿਮਰਨ ਗਰਭ ਨਵਸੈ, ਪ੍ਰਭ ਕੈ ਸਿਮਰਨ ਦੁਖ ਜਮਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰ, ਪ੍ਰਭ ਕੈ ਸਿਮਰਨ ਦੁਸ਼ਮਨ ਟਰ। ਪ੍ਰਭ ਸਿਮਰਤ ਕਾਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ

ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧ ਕੇ ਦਸਨਾ, ਨਾਨਕ ਦਿਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।

ਹਰਜਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰ ਸੇਦਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਪਏ ਸੇਤ ਜਤੀ ਦਾਤੇ ਹਰਿ ਸਿਮਰਨ ਨੀਚ ਚੋ ਕੁੰਡ ਜਾਤੇ ਹਰਿ ਸਿਮਰਨ ਤਾਰੀ ਸਵਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ

ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰ ਹਰ ਕਾ ਨਾਮ ਜਪਤ ਨਿਸ਼ਤਰ, ਅਨਕ ਮਾਇਆ ਨੰਗ ਦਿਖ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੇ।

ਹਰਿ ਪ੍ਰਤਾਪ ਜਿਨ੍ਹਾਂ ਪਰ ਨਾ ਜਾਣੀ ਉਤ ਪੁੱਤ ਜਿਨ ਹਰਿ ਦਸਦਾ ਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਿਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਿਸ਼ਪੈ ਹਰਿ ਕੇ ਭਗਤ ਮੁਕਤ ਬਹੁ

ਸੰਤ ਜਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕਿਸੇ ਬਨਾਮ ਤੇ ਆਈਐ ਨਾਮ ਤੁਲ ਕਸ਼ਵਰ ਨ ਹੋਏ।

ਪੂਜਾ ਕੋਟ ਭਾਵ ਦਰਗਹਿ ਨਿਸੀ ਜੈ ਛੂਟ ਸਨਾਹੀ ਉਪ ਪਿਆ ਲਮੋਹਿ ਪਿਆ ਪੈ ਮਾਇਆ ਜਾਲ ਅਵਰ ਕਰ ਦੁੱਧ ਸਕਲੀ ਦਮਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ।

ਕਰਨ ਕਰਾ ਬਨਹਾਰ ਸੁਆਮੀ ਸਕਲ ਕਢਾ ਕੇ ਅੰਤਰ ਜਾਮੇ ਆਪਣੇ ਗਤ ਵਿਦ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਮਰ ਨ ਜਾਨ ਸੁਗੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਕਲ ਕਿਰਿਆ ਮੈਂ ਹੋ ਤੁਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਕਲ ਉਦਮ ਮੈਂ ਉਦਮ ਪਹਿਲਾ ਹਰ ਕਾ ਨਾਮ ਜਪੋ ਜੀ ਸਦਾ ਸਕਲ

ਸੰਗ ਮਟੈ ਜੋ ਸਜਨਾ ਸਵਸਤ੍ਰ ਕਰ ਮਾਨੈ ਜੋ ਹੋ ਵਰਸੋ ਦੂਰ ਪਰਾਨੈ ਛੋੜ ਜਾਇ ਤਿਸ ਕਾ ਸ਼ਰਮ ਕਰੈ ਸੰਗ ਸੁਹਾਇ ਤਿਸ ਪਰ ਹਰੈ ਚੰਦਨ ਦੇ ਪੁਤਾਰੈ ਤੋਇ ਕਰਤਾ ਪ੍ਰੀਤ ਪਸਮ ਸੰਗ ਹੋਇ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਟ ਲੇ ਹੋ ਪ੍ਰਭ ਦਿਆਲ ਕਰਤੋ ਤੁਪ ਸੁਖੀ ਮਾਨਸੀ ਦਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਵੇਖ ਅੰਤਰ ਮਲ ਮਾਇਆ ਸ਼ਬਦ ਸੁਨਾਹੇ ਕਸ਼ਕਰ ਸ਼ਪਾਇਆ ਬਾਹਰ ਗਿਆਨ ਧਿਆਨ ਸੁਨਾਨ ਅੰਤਰ

ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਪਸ਼ੂ ਪ੍ਰਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰੁ ਗੋਹਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵ

ਅੰਮ੍ਰਿਤ ਖਾਹੇ ਤਿਸ਼ਠਾ ਗੁਰੂ ਕੋ ਰਖ ਮਨ ਮਾਹੇ। ਜੇਹੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇਹੇ ਪ੍ਰਸਾਦ ਵਸੈ ਸੁਖ ਮੰਤਰ ਤਿਸੈ ਤੇ ਆਏ ਸਦਾ ਮਨੰਤਰ। ਜੇਹੇ ਪ੍ਰਸਾਦ ਗ੍ਰਹਿ ਸਮ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜੇਹੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਐ ਤੇ ਆਪਨ ਜੋਗ। ਜੇਹੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੈ ਤਿਆਗ ਕਤਮਰ ਲੁਭਾਵੈ। ਜੇਹੇ ਪ੍ਰਸਾਦ ਸੁਖ ਸੇ ਦਸੋਈ ਦ ਮਨ ਆਠ ਪਹਿਰ ਤਾਕਾ ਦਸ ਗਾਵੀ ਦ। ਜੇਹੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਦਸ ਰਸਨ ਬਖਾਨੈ।

ਜਿਹੇ ਪ੍ਰਸਾਦ ਅਸਵ ਹਸਤ ਸਵਾਰੇ ਮਨ ਤਿਸ ਪ੍ਰਭ ਕੋ ਕਬ ਹੋ ਨਾ ਵਿਸਾਰੇ ਜਿਹੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਰਤ ਬਨਾਈ ਉਠਤ ਬੈਠਤ ਸਦ ਤਿਸ ਤੇ ਆਈ ਤਿਸ ਤੇ ਆਈ।

ਸਸਾਸਿਤਾ ਰੇ ਦੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਦੇ ਪ੍ਰਸਾਦ ਨਿੱਕੀ ਰਾਤ ਸੋ ਪ੍ਰਭ ਸਿਮਰੋ ਸਦਾ ਦਿਨ ਰਾਤ ਦੇਹ ਪ੍ਰਸਾਦ ਤੇਰੇ ਪਤਰ ਹੈ ਗੁਰਪ੍ਰਸਾਦ ਨਾਨਕ ਦਸ ਕਹਿ।

ਸਾਧ ਕਸੰਗ ਦ੍ਰਿੜਾ ਸਭ ਧਰਮ ਸਾਧ ਕਸੰਗ ਕੇਵਲ ਪਾਰ ਬ੍ਰਹਮ ਸਾਧ ਕਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਗੁਰਬਾਨ ਸਾਧ ਕਸੰਗ ਸਭ ਕੁਲੋ ਦਰ ਸਾਧ ਸੰਗ ਸਾਧਨ ਵੀਤ ਕੁਟੰਬ ਨਿਸਤਾਰ ਸਾਧੂ ਕਸੰਗ ਸੋਤਨ ਪਾਵੈ ਜਿਸਤਨ ਤੇ ਸਭ ਗੋਬਰ ਸਾਹਿਬ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਕਸੰਗ ਸੋਭਾ ਸੁਰਦੇਵ ਸਾਧੂ ਕਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਵਥਾਨ ਗਮ ਨਾਨਕ ਸਾਧ ਕਸੰਗ ਸਫਲ ਜਨਮ ਸਾਧ ਕਸੰਗ ਨਹਿ ਕਿਛੁ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧ ਕਸੰਗ ਕੁਲੋਕਤ ਹਰ ਸਾਧ ਕਸੰਗ ਨਰਕ ਪਰਹਰ ਸਾਧ ਕਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਥੇ ਸੋਈ ਫਲ ਪਾਵੈ ਸਾਧ ਕਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਨਿਤ ਵਸੈ ਨਾਨਕ ਉਦਰ ਸਾਧ ਸੁਨ ਰਸੈ ਸਾਧ ਕਸੰਗ ਸੁਨੋ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧ ਕਸੰਗ ਨਮਨ ਤੇ ਵਿਸਰੈ ਸਾਧ ਸੰਗ ਸਰਪ ਨਿਸਤਰੈ।

ਆਤਮ ਧਿਆਨ ਧਰ ਹੈ ਕਈ ਗੁਰ ਕਵ ਕਾਵਿ ਵਿਚਾਰ ਹੈ ਕਈ ਕੋਟ ਨਵ ਤਨ ਨਵ ਧਿਆਵ ਹੈ ਨਾਨਕ ਕਰਤੇ ਕਾ ਅੰਤ ਨ ਪਾਵ ਹੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੇ ਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜੇਤ ਜੇਤ ਲਾਭ ਹੋ ਤੇਤ ਤੇਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਦਾ ਰਚਨਾ ਕੀ ਕੋਟ ਸਿੱਧ ਜਿੱਦੀ ਜੋਗੀ ਕੀ ਕੋਟ ਰਾਜੇ ਰਸ ਭੋਗੀ ਕੀ ਕੋਟ ਪੰਖੀ ਸਰਬ ਉਪਾਈ ਕੀ ਕੋਟ ਪਾਤਰ ਬ੍ਰਿਖ ਨਿਭਜਾਏ ਕੀ ਕੋਟ ਪਵਨ ਪਾਣੀ ਵਸੰਤਰ ਕੀ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਨ ਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਦਰਸ਼ਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮਿਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨਿਰੈ ਸਭ ਮੂੰਹ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨਿਫਿਰੈ ਕਈ ਕੋਟ ਬੈਠ ਸੀ ਕਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਜਿੰਦ ਜੈ ਜੈ ਪਾਣਾ ਤਹ ਤੈ ਰੱਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗਤਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਦੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗਿਆ ਸਤਸੰਗ ਪਾਰ ਬ੍ਰਹਮ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੁ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕੀ ਕੋਟ ਖਾਣੀ ਅਰਖੰਡ ਕੀ ਕੋਟ ਆਕਾਸ ਬ੍ਰਹਿਮੰਡ ਕੀ ਕੋਟ ਹੋਏ ਅਵਤਾਰ ਕੀ ਜੁਗਤ ਕਿਨੋ ਵਿਸਥਾਰ ਕਈ ਵਾਰ ਬਸਰਿਓ ਬਾਸਾਰ ਸਦਾ ਸਦਾ ਇਕ ਗੰਗਾਰ ਕੀ ਗੁਟ ਕਿਨੇ ਬੋ ਭਾਂਦ ਪ੍ਰਭ ਤੇ ਹੋਏ ਬ੍ਰਹਮੇ ਸੁਮਤ ਤਾ ਗੰਧ ਨ ਜਨ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕੀ ਗੁੜ ਬਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕੀ ਗੁਟ ਤਤ ਕੇ ਬੀਤੇ ਸਦਨ ਹਾਰੇ ਕੁਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਈ ਸਤ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਸਾ ਸੁਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੀ ਸਲੋਕ ਕਰਨ ਕਾਰਨ ਪ੍ਰਾਵਿਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲੇ ਹਾਰਨੈ ਜਲ ਥਲ ਨਹੀਂ ਅਲਸੋਈ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾਪ ਥਪਨਹਾਰ ਅੰਤ ਨੇ ਕਿਛ ਪਾਰਾਵਾਰ ਹੁਕਮੇ ਤਾਰ ਅਤਰ ਰਹਾਵੈ ਹੁਕਮੇ ਉਪਜੈ ਹੁਕਮ ਸੁਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਾਰ ਕਾਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਈ ਪ੍ਰਭ ਭਾਵੈ ਮਾਨੁਗਤ ਭਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤ ਉਧਾਰੈ ਆਪ ਕਰੈ ਆਪਣੇ ਵਿਚਾਰੈ ਦੋਹਾਂ ਸ੍ਰੀਆਂ ਕਵ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਿਆਵੈ ਕਹੋ ਮਾਨੁਖ ਦੀ ਕਿਆ ਹੋਈ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੀ ਜਾਣਤ ਆਪ ਨਾ ਬਚੈ ਪਰਮੇ ਭੁੱਲਾ ਦਹਿ ਦਿਸ ਧਾਵੈ ਨਿਮਕ ਮਾਹੇ ਚਾਰ ਗੁਣ

ਸੋ ਜਨ ਨਾਨਕ ਦਰਗਹ ਪਰਵਾਨ ਕੋਟ ਕਰਮ ਕਰੇ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਗਤ ਵਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰਾ ਤਨੇ ਦਰਾਵੈ ਹਾਦਰ ਵੈ ਕੋ ਕਸ਼ੇ।

ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋ ਹੋਏ ਜਬ ਲਗ ਜਾਣੇ ਮੁਝ ਦੇ ਕਛ ਹੋਏ ਤਾਬ ਇਸ ਕੋ ਸੁਖ ਨਹੀਂ ਕੋਈ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਦਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਚ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦਿਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁੱਟੇ ਸਹਿਜ ਖਟੇ ਲਖ ਕੋਟ ਧਾਵੇ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੁਢਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੇ ਹੱਥ ਕਹਾਂ ਬੀਚਾਰ ਜੈਸੀ ਦ੍ਰਿਸ਼ ਕਰੀ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ

ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਦੇ ਕਿਨੇ ਵਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ

ਬ੍ਰਹਸਪਤੀ ਸੰਤ ਕੈ ਦੁਖ ਨਰ ਜਗ ਘਟੈ ਸੰਤ ਕੈ ਦੁਖ ਨ ਜਮਤੇ ਨੇ ਛੁਟੈ ਸੰਤ ਕੈ ਦੁਖ ਨ ਸੁਖ ਸਭ ਜਾਏ ਸੰਤ ਕੈ ਦੁਖ ਨਰਕ ਮੈਂ ਪਾਏ ਸੰਤ ਕੈ ਦੁਖ ਨ ਮਤ ਹੋਏ ਮਲੀਨ ਸੰਤ ਕੈ ਦੁਖ ਨ ਸੁਭਾ ਤੇ ਹੀਨ ਸੰਤ ਕੇ ਹਤੇ ਗੁਰਖੈ ਨ ਕੋਏ ਸੰਤ ਕੈ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਗਗਰਿਉ ਲਵੈ ਸੰਤਨ ਕੈ ਦੁਖਨ ਸਰਬ ਜੁਨ ਪਾਏ ਸੰਤ ਕੈ ਦੁਖਨ ਤ੍ਰਿਕ ਜੁਨ ਕਿਰਮਾਇ ਸੰਤ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤਿਲ ਸਭ ਜਾਏ ਸੰਤ ਕੈ ਦੁਖ ਨੀਚ ਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾ ਓਹ ਭੀ ਗਦ ਪਾਏ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਹਿੰਦਕ ਨਨ ਪਾਈ ਸੰਤ ਕਾ ਨਿੰਦਕ ਮਹਾਤਿਆਰ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਕਾ ਨਿੰਦਕ ਰਾਰ ਤੇਹੀਨ ਸੰਤ ਕਾ ਨਿੰਦਕ ਦੁਖੀ ਆਰ ਦੀਨ ਸੰਤ ਕੇ ਨਿੰਦਕ ਸਰਵ ਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖਰੋਂ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕੀਤਾ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਚੜ ਪਾਈਏ ਸੰਤ ਕਾ ਦੁਖੀ ਅੰਦਰ ਦੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣੇ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤ ਲੈ ਓ ਵਾਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਵੀ ਹੋਣ ਉਸਲੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਭਾਵ ਕੀ ਤਨੀ ਤਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜਿਉ ਬਵਾਰ ਦਿਲ ਖੇਦ ਮਾਹੀ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਇਆ ਨਾਨਕ ਜੋਤਿ ਸੁਭਾਵੈ ਸੁਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਏ ਸੰਤ ਕੇ ਦੁਖੀ ਕੀ ਪੂਜੈ ਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਰਾਸਾ ਸੰਤ ਕੇ ਦੁਖ ਨ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਈ ਨਾਨਕ ਜਨ ਸੱਚਾ ਸੋਏ ਸਭ ਘੜ ਦਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੈ ਧਿਆਵ ਸਾਸ ਗ੍ਰਾਸ ਸਭ ਕਛ ਵਰਤੈ ਤਿਸ ਕਾ ਕੀ ਅਜੈ ਸਗ ਤੈ ਸਗੁ ਥੀਆ

ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਨੇ ਬਿਰਸਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਖਰਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਗਿਆ ਗੋਗਰ ਵੈ ਜਾਂ ਸਾਵ ਕੇਸ ਕਿਸ ਗਦੀਆਂ ਦਰ ਵੈ ਅਤ ਸੂਰਾ ਜੇ ਕਉ ਕਹਵੈ ਪ੍ਰਭ ਕੀ ਗੱਲਾਂ ਬਿਨਾਂ ਕਹਿਤਾ ਵੈ ਜੇ

ਨਸ਼ਟ ਪੈ ਦੀ। ਅਵਨਾਸੀ ਬ੍ਰਹਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਈ, ਸਰਬ ਨਿਰੰਤਰੇ ਕੁਸੋਈ, ਆਪੇ ਬਿਨਾ ਬੇਦਨ, ਗਹਿਰ ਗਭੀਰ ਗਹੀਰ ਸੁਜਨ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ। ਨਾਨਕ ਕਹਿ ਮਨ ਇਹੋ ਅਨਰਵ, ਮਨ ਸਭ ਪੂਰਨ ਸਮਨ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਗ ਨੇਤਰ ਫੋਰ, ਤਿਸਕਾ ਮੰਤਰ ਨ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਗੇ, ਸਰਬ ਥੋਕ ਸੁਣੀਏ ਘਰ ਤਾਂਗੇ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਨ ਗ੍ਰਸਤ ਮਹਿ ਭੋਗੀ, ਧਿਆਏ ਭਗਦੈ ਸੁਖ ਪਾਇਆ, ਨਾਨਕ ਤਿਸ ਪੁਰਖ ਗਾ ਕਿਨੇ ਅੰਤ ਨ ਪਾਇਆ, ਜਗ ਲੀਲਾ ਕੀਮਤ ਨਾਏ, ਸਗਲ ਦੇਵ ਹਰਿ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪ੍ਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਧਿਆਲ ਹੈ ਸੇ, ਤਿਹੋ ਗੁਣ ਮੈਂ ਜਾਗੋ ਪਰਮਾਏ, ਜਨਮ ਰਹਿ ਫਿਰਿਆ ਮੈਂ ਜਾਈ, ਊਚ ਨੀਚ ਤਿਸਕੀ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਗੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਵਿਧ ਕਿਨੂੰ ਵਿਸਥਾਰ, ਪ੍ਰਭ ਅਵਨਾਸੀ ਅਕੰਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਵਟਾਏ, ਨਾਨਾ ਵਿਧ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਏ, ਸਭ ਘਟ ਦਿਸਕੇ ਸਭ ਦਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ, ਨਾਮ ਕੀ ਧਾਰੇ ਸਗਲੇ ਜੰਦ, ਨਾਮ ਕੀ ਧਾਰੇ ਖੰਡ ਬ੍ਰਹਿਮੰਡ, ਨਾਮ ਕੀ ਧਾਰੇ ਸਿਮਰਤ ਬੇਦ ਪ੍ਰਾਨ, ਨਾਮ ਕੀ ਧਾਰੇ ਸੁਨਮ ਗਿਆਨ ਧਿਆਨ, ਨਾਮ ਕੀ ਧਾਰੇ ਆਗਾਸ ਪਾਤਾਲ, ਨਾਮ ਕੀ ਧਾਰੇ ਸਗਲ ਆਗਰ, ਨਾਮ ਕੀ ਧਾਰੇ ਪੁਰੀਆਂ ਸਭਵਨ, ਨਾਮ ਕੈ ਸੰਗ ਉਤਰੇ ਸੁਨ ਸਰਾਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਗ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਗੀ ਬਾਣੀ, ਸਤ ਪੁਰਖ ਸਮਾਹੀ ਸਮਾਣੀ, ਸਤ ਕਰਮ ਜਾਗ੍ਰਿਤ ਨ ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਵਨ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ, ਸਤ ਨਾਨਕ ਗੁਰ ਦੀ ਪਾਈ ਸਚ, ਸਤ ਬਚਨ ਸਤ ਉਪਦੇਸ਼, ਸਤ ਤੇ ਜਨ ਜਗ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੁਕਰ ਨੇ ਹਰ ਅਵਨਾ ਬੂਝ ਗਤ ਵਿਚਾਰ, ਕਰਤੇ ਕੀ ਮਿਤ ਨਾ ਜਨ ਕੀਆ, ਨਾਨਕ ਜੋਤ ਸੁਭਾਵੈ ਸੋ ਵਰਤੀਆ, ਵਿਸਮਨ ਵਿਸਮ ਕਹਿ ਵਿਸਮਾਤ, ਜਿਨ ਬੁਝੇ ਤਸਾਇ ਸੁਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਟਨ ਹਾਰ, ਜਾ ਕੈ ਸੰਗਤ ਰਹਿ ਸੰਸਾਰ, ਜਨ ਕਾ ਸੇਵਕ ਸੋ ਵਡ ਭਗੀ, ਜਨ ਕੈ ਸੰਗ ਏਕ ਲਿਵ ਲਗੀ।

ਸਾ ਗੁਣ ਕਹਿ ਏਕ ਨਾ ਜਾਨਾ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਹੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਹੈ ਅਵਰ ਸਿਆਣਵ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਹੁ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਹੁ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਹੁ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਹੈ ਸਦ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਮ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ

ਨਿਹਾਲ ਆਪਣੇ ਕਰਤ ਬਜਾਨੇ ਆਪ ਅੰਤਰ ਜਾਮੇ ਰਹੇ ਵਿਆਪ ਪ੍ਰਤਪਾਲ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੁਤ ਸਹਿਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿਣਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਹੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਨੰਦਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ

ਮਨ ਇੱਛੇ ਨਾਨਕ ਫਲ ਪਾਵਹੁ। ਹਲਤ ਪਲਤ ਦੋਇਲੇ ਹੁਸਵਾਰ, ਰਾਮ ਨਾਮ ਮੰਤਰ ਔਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾ ਪਾਰ ਕਰਹੁ ਵਾ ਪਾਰੀ, ਦਰਗਹਿ ਨਿਭੈ ਕੇਪਤ ਮਾਰੀ। ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰਨ ਆਵਹਿ ਜਾਹੇ, ਤਿਸਤੇ ਦੂਰ ਕਹਾਂ ਕੋ ਜਾਏ, ਉਭਰੈ ਰਾਖਨ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਇ ਨ ਪਹੁੰਚਣ ਹਾਰ, ਸਿਰ ਉਪਰ ਠਾਂਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸਮਨ ਬਸੈ ਸੋਤ ਨਿਹਾਲ।

ਸ਼ਿਵ ਕਰਨ ਜਾਪ ਕਰਵਾਏ, ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸੁਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਬੱਚਿਆਂ ਨੂੰ ਵਿਦਿਆ ਦੀ ਦਾਨ, ਸੁਖੀ ਜੀਵਨ, ਗੁਰੂ ਘਰ ਦਾ ਪਿਆਰ ਸਤਿਕਾਰ ਬਖਸ਼ਿਸ਼ ਹੁੰਦੀ। ਆਓ ਸਾਰੇ ਮਿਲ ਕੇ ਅਨੰਦ ਸਾਹਿਬ ਜਾਪ ਕਰੀ ਫਿਰ ਅਰਦਾਸ ਸ਼ਾਮਿਲ ਹੋਣਾ ਹੈ।

ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਅਰਦਾਸ ਜੀਉ ਤੇਰੇ ਰਾਮ ਆਦਿ ਪਿਤਾ।

ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਛਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰੀਐ ਕਰਨੌਲੀ ਦਾ ਬਹਿਤਾਏ ਸਭ ਥਾਈ ਹੁਣਾ ਜੀ ਸਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ

ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਦੇਗ ਵਾਹੇ ਦੇ ਕੇ ਅਣਜਿਟ ਕੀਤਾ ਤਿੰਨਾਂ ਪਿਆਰਿਆਂ ਸਟਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਧ ਬੰਦ ਕਢਵਾਏ ਖੋਪਰੀ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰ ਦੀਆਂ ਗੁਰਧਾਮਾਂ ਜੀ ਦੇ ਜਿਨਾਲ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ

ਸੱਚੀ ਪਾਤਸ਼ਾਹ ਤਿੰਨਾਂ ਦੀ ਫੁਲਵਾੜੀ, ਭਾਈ ਪੁਨੀਤ ਸਿੰਘ ਧਾਲੀਵਾਲ, ਬੀਬੀ ਪਰਮੀਤ ਕੌਰ ਧਾਲੀਵਾਲ ਸੱਚੀ ਪਾਤਸ਼ਾਹ ਜੀ, ਤਿੰਨਾਂ ਦਾ ਸਮੁੱਚਾ ਸੇਵਕ ਪਰਿਵਾਰ, ਆਪਣੀ ਬੇਟੀ ਮੰਨਤ ਕੌਰ ਧਾਲੀਵਾਲ ਸੱਚੀ ਪਾਤਸ਼ਾਹ, ਤਿੰਨਾਂ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਅੰਦਰ ਅਤੇ ਜਨਮ ਦਿਨ ਦੀ ਖੁਸ਼ੀ ਅੰਦਰ ਸੱਚੇ ਪਾਤਸ਼ਾਹ ਜੀ, ਉਹ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਿਵਕ ਪਰਿਵਾਰ ਪਾਸੋਂ ਅਲਾਹੀ ਬਾਣੀ ਤੁਰਕੀ ਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਜੀਆਂ ਦੇ ਪਾਵਨ ਵਤ ਅਨੁਸਾਰ ਸੁਖਮਨੀ ਸਾਹਿਬ ਜੀਆਂ ਦੇ ਜਾਪ ਹੋਏ, ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਜੀ ਦੇ ਹਰ ਜਸ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀਆਂ ਦੇ ਜਾਪ ਕੀਤੇ ਗਏ। ਸੱਚੇ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਦੇ, ਅੱਗੇ ਤੋਂ ਸਮਰਥ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੇਵਕ ਪਰਿਵਾਰ ਆਈਆਂ ਸਿੱਖ ਸੰਗਤਾਂ ਦੇ ਹਿਰਦੇ ਵਸਾਉਣਾ ਜੀ, ਸੇਵਕ ਪਰਿਵਾਰ ਬੱਚਿਆਂ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਦਰੋ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੇਵਕ ਪਰਿਵਾਰ ਤੇ ਸਦਾ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ, ਘਰ ਵਿੱਚ ਏਕਤਾ ਸੁੱਖ ਸ਼ਾਂਤੀ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ। ਸੱਚੇ ਪਾਤਸ਼ਾਹ ਜੀ ਬੱਚੀ ਮੰਨਤ ਕੌਰ ਧਾਲੀਵਾਲ ਤੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਸੱਚੇ ਪਾਤਸ਼ਾਹ ਜੀ ਉੱਚ ਵਿਦਿਆ ਦਾ ਦਾਨ, ਮਾਤਾ ਪਿਤਾ ਦਾ ਆਗਿਆਕਾਰ, ਦੇਸ਼ ਕੌਮ ਦੀ ਸੇਵਾ, ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਬੱਚੀ ਏਕਮ ਕੌਰ ਧਾਲੀਵਾਲ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹੈ। ਬੱਚੀ ਤੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਵਿਦਿਆ ਦੇ ਦਾਨ ਬਖਸ਼ਣੇ। ਸੱਚੇ ਪਾਤਸ਼ਾਹ ਜੀ ਭਾਈ ਰਜਿੰਦਰ ਸਿੰਘ ਚਹਿਲ ਅਤੇ ਬੀਬੀ ਸੁਖਪਾਲ ਕੌਰ ਚਹਿਲ ਸਮੁੱਚੇ ਧਾਲੀਵਾਲ ਅਤੇ ਚਹਿਲ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੀ ਚੜ੍ਹਦੀ ਕਲਾ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਆਪ ਜੀਆਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਹੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਆਪਣੇ ਚਰਨਾਂ ਅੰਦਰ ਕਬੂਲ ਕਰਨੀਆਂ। ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸੇਵਕ ਪਰਿਵਾਰ ਪਾਸੋਂ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆ ਆਪ ਜੀਆਂ ਨੂੰ ਸੁੰਦਰ ਰੁਮਾਲਾ ਸਾਹਿਬ ਭੇਟਾ ਕੀਤੇ ਗਏ। ਆਪ ਜੀਆਂ ਨੇ ਦਰ ਅੰਗੀਕਾਰ ਕੀਤੇ ਸੇਵਕਾਂ ਦੇ ਲੋਕ ਲੋਕ ਕੇ ਜਜ਼ਬਾ ਦੇ ਢਾਕੇ ਰੱਖਣੇ, ਲਾਜਪਤ ਬਣਾਈ ਰੱਖਣੀ। ਸੱਚੇ ਪਾਤਸ਼ਾਹ ਜੀ ਉਹ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ। ਦਰ ਪ੍ਰਵਾਨ ਕਰੋ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਅੱਗ ਬਖਸ਼ਣੀ ਜੀ ਜੋ ਜੀ ਸਕੇ। ਸੋ ਆਪ ਜੀਆਂ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ। ਸੇਵਕਾਂ ਦੇ ਦੋ ਲੰਗਰ ਤਪਤੇ ਰੱਖਣੇ, ਭੰਡਾਰੇ ਭਰਪੂਰ ਕਰਨੇ ਸੇਵਕ ਪਰਿਵਾਰ ਪਾਸੋਂ। ਆਪ ਜੀਆਂ ਦੇ ਪਾਵਨ ਹਰਿਮੰਦਰਾਂ ਦੀਆਂ ਸੇਵਾਵਾਂ ਵਾਸਤੇ, ਲੰਗਰਾਂ ਦੀਆਂ ਸੇਵਾਵਾਂ ਵਾਸਤੇ, ਰਾਗੀ ਸਿੰਘਾਂ ਦੀ ਉਪਜੀਵਿਕਾ ਵਾਸਤੇ ਬੇਅੰਤ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਹੈ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਏ ਸੋ ਸੋ ਖਜ਼ਾਨੇ ਧਰਮ ਦੇ ਕੀਰਤਨਾਂ ਭਰਪੂਰ ਕਰਨੇ ਜੀ। ਸੇਵਕਾਂ ਨੂੰ ਦਿਨ ਦੁੱਗਣੀ ਰਾਤ ਚੌਕੜੀ ਤਰੱਕੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਸਦਾ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਣੇ। ਸੱਚੇ ਪਾਤਸ਼ਾਹ ਦਿਨ ਸੰਗਤਾਂ ਆਪ ਜੀਆਂ ਦੇ ਪਾਵਨ ਦਰਬਾਰਾਂ ਅੰਦਰ ਨਤਮਸਤਕ ਹੋਈਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਲੇਖੇ ਲਾਉਣੀ, ਭੇਟਾਵਾਂ ਦਰ ਮਨਜ਼ੂਰ ਕਰਨੀਆਂ ਜੀ, ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ ਦੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਆਈਆਂ ਸਿੱਖ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਆ ਗਏ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰਪ੍ਰੀਤ ਸਾਰ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਸੇਵਕ ਪਰਿਵਾਰ, ਧਾਲੀਵਾਲ ਪਰਿਵਾਰ ਅਤੇ ਤਹਿਲ ਪਰਿਵਾਰ, ਸਮੁੱਚੇ ਹੀ ਸੇਵਕ ਪਰਿਵਾਰਾਂ ਪਾਸੋਂ ਬੱਚੀ ਮੰਨਤ ਕੌਰ ਧਾਲੀਵਾਲ ਦੇ ਗ੍ਰੈਜੂਏਸ਼ਨ ਹੋਣ ਅਤੇ ਜਨਮ ਦਿਨ ਦੀ ਖੁਸ਼ੀ ਅੰਦਰ ਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚੰਨ ਪਰਸੇ ਗਏ। ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ, ਹਰਜਸ ਕੀਰਤਨ ਉਪਰੰਤ ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਕਰਕੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ ਸੇਵਕ ਪਰਿਵਾਰ ਤੇ ਸਦਾ ਆਪਣਾ ਮਿਹਰ ਭਰਿਆ, ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਚੜ੍ਹਦੀ ਕਲਾ ਦੇ ਦਾਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਬੱਚਿਆਂ ਨੂੰ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਦਾ ਅਗਿਆਕਾਰ, ਦੇਸ਼ ਕੌਮ ਦੀ ਸੇਵਾ ਅਤੇ ਗੁਰੂ ਮਹਾਰਾਜ ਆਪਣੇ ਦਰਗਾਹ ਦੀ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ ਦੀ। ਸੁਸਾਰ ਸੰਗਤ ਦੀ ਇੱਥੇ ਹੁਣ ਸਮਾਪਤੀ ਹੈ। ਸੋ ਹੁਣ ਦੇਗ ਵਰਤੇ ਗਏ, ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ ਕਿ ਲੰਗਰ ਹਾਲ ਵਿੱਚ ਜਾ ਕੇ ਲੰਗਰ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਹੈ ਜੀ। ਤੋ ਸੇਵਕ ਪਰਿਵਾਰ ਪਾਸੋਂ ਆਈਆਂ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ, ਜੋ ਆਪ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਖੁਸ਼ੀ ਨੂੰ ਵਧਾਉਣ ਵਾਸਤੇ ਇੱਥੇ ਪਹੁੰਚੇ ਹੋ। ਸਾਰਿਆਂ ਦਾ ਸੇਵਕ ਪਰਿਵਾਰ ਦਾ ਵੱਲੋਂ ਤਹਿ ਦਿਲੋਂ ਧੰਨਵਾਦ ਜੀ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਆਪਣੇ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸਾਨੂੰ ਹਰਜਸ ਸਰਵਣ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ।

ਕਿਵੇਂ ਮਰੇਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ। ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਹੁੰਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ? ਜਾਵਤ ਨਾ ਰੱਖਿਆ। ਹਾਂ, ਜੋ ਚਲਾ ਗਿਆ ਹੈ ਇਹ ਪਤਾ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾ ਉਗੁਣਾ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀ ਚਾਰਾ ਥਾਂ ਕੋ ਕੀਜੈ, ਸਾਧ ਨਮਸਕਾਰਾ। ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਦੇਈਏ।

0: lunch.
1: ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ ਰਾਗ ਬਿਲਾਵਲ ਤੇ ਰਾਮ ਕਲੀ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਵਾਹਿਗੁਰੂ

governors,

ਲਿਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਭਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤ ਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਤੇ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ ਕਹਿੰਦੇ? ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

डगमग नैन जोत ते हीन कौ नानक ए बिज पई तो न हर रसलीन।

तम संसार चरण लग तरी है सब नानक ब्रह्म पसारो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਬਾਦ ਧਨ ਸਿਰੰਦਾ ਸੱਚਾ ਪਾਤਸ਼ਾਹੂ ਜਿਨ ਜਗ ਧੰਦੈ ਲਾਇਆ ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ।

ਸਭ ਕੋ ਜਾਸੀ ਕੂੜ ਕਰੋ ਅਹੰਕਾਰੋ, ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਵੱਡ ਹੰਸ ਮਹੱਲਾ ਪਹਿਲਾ, ਆਪ ਹੋ ਮਿਲੋ ਸਹੇਲੜੀ ਹੋ, ਆਪ ਹੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੈ ਪੰਥ ਨਿਹਾਲੈ ਅਸਾਂ ਪਿਓ ਥੈ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਵਾ ਤਿਸੈ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇਹਾ। ਆਪ ਹੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਐਸਾ ਕੋਏ, ਸੇਵਿਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇ।

ਫਿਰ ਸੱਚੜਾ ਹਿਤ ਪਿਆਰੇ। ਤੁਸੀਂ ਰੋਵ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦੇ ਧਾਵਣੀਆਂ ਫਿਰ ਛੋਡਿਆੜੀ ਵਿਧਣਕਾਰੇ। ਘਰ ਘਰ ਕੰਤ ਮਹੇਲੀਆ ਰੂੜੈ ਹਿਤ ਪਿਆਰੇ, ਮੈਂ ਫਿਰ ਸੱਚ ਸਾ ਲਾਹਣਾ, ਮੈਂ ਫਿਰ ਸੱਚ ਸਾ ਲਾਹਣਾ, ਹਾਂ ਰਹਿਸਿਆੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀਗਾਰੋ, ਆਵਹੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ, ਬਈਅਰ ਨਾਮ ਸੁਹਾਗਣੀ ਸੱਚ ਸੁਵਾਰਨ ਹਾਰੋ। ਗਾਵੋ ਗੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੋ, ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ, ਸੱਚੜਾ ਦੂਰ ਨ ਭਾਲੀਐ ਘੱਟ ਘੱਟ ਸ਼ਬਦ ਪਛਾਣੋਵਾ। ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨਹੇ ਰਚਨਾ ਰਾਚੀ, ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ। ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਧੰਦ ਅੱਧ ਪੰਧੈ ਹੈ ਸੰਸਾਰੂ ਵਾ, ਸਿਰ ਸਿਰ ਸੱਚੜੈ ਲਿਖ

ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਊ, ਅੰਤਰ ਆਓ ਨਾ ਬੈਸੋ ਕਹੀਐ, ਜਿਉ ਸੁਣੈ ਕਰ ਕਾਉ, ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜਗ ਸੁਭਾਈ, ਲੱਭ ਧੰਦਾ ਮਾਇਆ।

ਲਿਖਿਆੜਾ ਲੇਖ ਨ ਮਿਟੀਐ ਦਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਤਿ ਸੁਭਾਇਆ ਰੁਨੇ ਰੂਵਣ ਹਾਰੇ। ਪੁੱਤ ਭਾਈ ਭਾਤੀਜੇ ਰੂਵੈ ਪ੍ਰੀਤਮ ਅਤ ਪਿਆਰੇ। ਭੈ ਰੂਵੈ ਗੁਣਸਾਰ ਸੁਮਾਲੇ ਕੁਮਰੈ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿ ਜਾਣਾ ਰੂਵਹਿ।

0: रूवह सच सुमाली। वाहिगुरु जी का खालसा, वाहिगुरु जी की फतेह।
1: जग रचना सब झूठ है, जान रहे हो रे मीत, कह नानक चिर ना रहे ज्यों बालू की पीत। स्वर्गवासी सरदार पैर सिंह ढिल्लों जी दे निमित श्री सहज पाठ दे भोग ते उन्होंने निमित्त कीर्तन ते अंतम अरदास विच आ के हाजरियां भरन लई ਹਾਜ਼ਰੀ ਭਰੀ ਪੰਸਕਾਰ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣੇ ਆਪ ਜੀ ਨੇ ਭੋਗ ਅਤੇ ਅਲਾਣੀ ਦੇ ਪਾਠ ਸਰਵਣ ਕੀਤੇ ਨੇ। ਹੁਣ ਸਮੇਂ ਨੂੰ ਮੁੱਖ ਰੱਖਦੇ ਹੋਏ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਤਸੀਲਾ ਅਤੇ ਉਹਨਾਂ ਦੇ ਜਥੇ ਨੂੰ ਹਜ਼ੂਰੀ ਰਾਗੀ ਸ੍ਰੀ ਮੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸੈਨੋ ਦੇ ਗੁਰੂ ਘਰ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਲਾਹੀ ਬਣ ਦੇ ਕੀਰਤਨ ਸਰਵਣ ਕਹਾਉਣਗੇ। ਉਹਨਾਂ ਨੂੰ ਸਮੇਂ ਦਾ ਪਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਜ ਹਾਜ਼ਰੀ ਆਪ ਸਮ ਸੰਗਤਾਂ ਨੇ ਪ੍ਰਵਾਨ ਕਰੀ ਸਤਿਗੁਰ ਜੀ ਸਾਡੇ ਸਾਰਿਆਂ ਦੀ ਅਰਦਾਸਾਂ ਉਸ ਆਤਮਾ ਨੂੰ ਸਹਾਇਕ ਹੋਣ ਜੀ ਪਿੱਛੇ ਸਾਰੇ ਪਰਿਵਾਰ ਨੂੰ ਸਤਿਗੁਰ ਜੀ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਇੱਥੇ ਕੀਰਤਨ ਦੀ ਸਮਾਪਤੀ ਅਨੰਦ ਸਾਹਿਬ ਦਾ ਪਾਠ ਸਾਰੇ ਰਲ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਹਿਗੁਰੂ ਜੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤ ਜੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਤੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਚੈਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਕਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਚੱਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਡਿਢ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਜਿੱਥੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆੜੇ ਨਾ ਚਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਮਾਜ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਰ ਸਤ ਕਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੜ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਜ ਸਰਦਾਰ ਸਾਹਿਬ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਨੂੰ ਸੇਵਾ ਸੰਭਾਲ ਸਕਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਦੇ ਚੰਨ ਕਾਮਾਂ ਦੇ ਤਾਂ ਦਿੱਤਾ ਪਿਤਾ ਜੀ ਅੱਜ ਕਰਕੇ ਸੇਵਾ ਦਾਸ ਦਾਰ ਪੈਰਾਂ ਸਿੰਘ ਢਿੱਲੋਂ ਦਿੱਤਾ ਆਦਿ ਦੇ ਬਖਸ਼ੇ ਸਰਸੇ ਪੂਰੇ ਕਰਕੇ ਕੀ ਬਨਵਾਸ ਉਸ ਕਾਰ ਬੁਲਾ ਸਕਦਾ ਹੁੰਦੇ ਆਪ ਦੇ ਚਰਨਾਂ ਜਾਪ ਰਾਜੇ ਨੇ ਦਾਰ ਕਿਰਪਾ ਕਰੋ ਉਹਨਾਂ ਦੀ ਨਿਵੇਦ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਆਤਮਿਕ ਕਲਿਆਣ ਦਿੱਤਾ ਪਿਤਾ ਜੀ ਪਰਿਵਾਰ ਵੱਲੋਂ ਬੀਬੀ ਬਲਜੀਤ ਕੌਰ ਤੇ ਸਾਰੇ ਪਰਿਵਾਰ ਵੱਲੋਂ ਦਿੱਤਾ ਜੀ ਆਤਮ ਮਿੱਤਰ ਕਾਲੀ ਤੁਰਕੀ ਬਾਣੀ ਦੇ ਸਹਿਜ ਪਾਠ ਪ੍ਰੋਗਰਾਮ ਕਰਵਾਏ ਸਨ ਆਪ ਨੇ ਕਿਰਪਾ ਕੀਤੀ ਹੈ ਇਸ ਵੇਲੇ ਸਹਿਜ ਪਠਾਂ ਦੇ ਨਿਰਵਿਘਨ ਤਾਰ ਸਾਹਿਬ ਸਬੂਰ ਪਾਕ ਪਾਏ ਨੇ ਉਪਰੰਤ ਰਾਗੀ ਸਿੰਘ ਪਿੱਤਰ ਗੁਰਬਾਣੀ ਦੇ ਵੈਰਾਗ ਮੈਂ ਕੀਰਤਨ ਗਾਇਨ ਕੀਰਤਨ ਕਿਰਪਾ ਕਰੋ ਕੀਰਤਨ ਕਰਦੇ ਆ ਪਾਠ ਕਰਦੇ ਆ ਸੇਵਾ ਕਰਦੇ ਆ ਹੋਈਆਂ ਭੁੱਲਾਂ ਤੁੱਟਾਂ ਦੀ ਮਾਫੀ ਬਖਸ਼ੋ ਪੜੀ ਵੇ ਬਾਣੀ ਸੋਚ ਕੇ ਸਤਿਖੰਡ ਪ੍ਰੋਗਰਾਮ ਗੁਰਬਾਣੀ ਦਾ ਭਾਵ ਬਖਸ਼ਿਸ਼ ਕਰ ਦਿੱਤਾ ਜੀ ਕੈਚ ਪੀਸ ਖੇਤੀ ਕਰਨ ਰਬੇਰਾ ਆਪ ਕੀ ਬਾਹਰ ਬੱਚੇ ਬੰਦੇ ਕੋਲ ਬਹੁਤ ਭੋਜਨ ਫੇਰਾ ਜਿਹਾ ਮਾਵਾਂ ਕਰਦਾਰ ਕਿਰਪਾ ਕਰੋ ਦਾਰ ਪਹਿਰਾ ਸਿੰਘ ਢਿੱਲੋਂ ਦਤਾਰ ਜੀ ਇਸ ਮਹਾਂਯੁਗ ਦੀ ਯਾਤਰਾ ਕਰਦੇ ਹੋ ਜਾਂ ਭੁੱਲ ਮਾਹੀ ਬਖਸ਼ੋ ਉਹਨਾਂ ਦੇ ਗੋਣੇ ਉਹ ਗਣਾ ਜਿਤਾਰ ਦਿਆ ਉਹਨਾਂ ਦੀ ਆਤਮਾ ਨੂੰ ਚਾਨਣਾ ਨਿਵਾਸ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਗ ਉਹਨਾਂ ਨੂੰ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨਮਤ ਬਲਦਾਨ ਬਖਸ਼ੋ ਦਤਾਰ ਕਿਰਪਾ ਕਰੋ ਪਰਿਵਾਰ ਵਿੱਚ ਸੁੱਖ ਰੱਖੋ ਤੇਜ ਰਾਜ ਬਖਸ਼ੇ ਕਰਕੇ ਵਿਚਰੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਦਤਾਰ ਪਰਿਵਾਰ ਵੱਲੋਂ ਆਪ ਦੇ ਪੁੱਤਰ ਮਾਲੇ ਹਾਜ਼ਰ ਨੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਜੀ ਪੜ੍ਹਦੇ ਟੱਪੋ ਗੁਰੂ ਜੀ ਪਰਿਵਾਰ ਸੰਗਤਾਂ ਵਾਸਤੇ ਪੁੱਤਰ ਖਰਾਬ ਸਾਹਿਬ ਦੇ ਘਰ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪੁੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਜੀ ਆਪ ਜੀ ਬਖਸ਼ਿਆਦਾਤਾ ਨੇ ਪਰਿਵਾਰ ਵੱਲੋਂ ਲੰਗਾਂ ਝੁੱਟ ਸਾਰਿਆ ਪ੍ਰਵਾਨ ਕਰਨੀ ਹੋਰ ਕੀ ਮੈਨੂੰ ਆਏ ਪਰਿਵਾਰ ਵੱਲੋਂ ਆਪ ਦੇ ਬਖਸ਼ਿਆਦਾਤਾ ਚੋਂ $2100 ਆਪ ਨੂੰ ਚੱਲਣਾ ਪੈਂਦਾ ਕਿ ਪਰਿਵਾਰ ਦਤਾਰ ਬਖਸ਼ਿਸ਼ ਕਰੋ ਕਮਾਈਆਂ ਸਭ ਨੇ ਕਰੋ ਦਤਾਰ ਕਾਰੋਬਾਰ ਦੇ ਬਖਸ਼ਿਸ਼ ਇਹ ਸਭ ਜੀ ਦਾ ਫਲਾ ਦੇ ਵਿਚਰੀ ਆਦਮ ਨੂੰ ਬਖਸ਼ਿਸ਼ ਕਰਕੇ ਉਹਨਾਂ ਨੂੰ ਠੰਡ ਬਖਸ਼ੋ ਆਤਮਾ ਨੂੰ ਆਪਣੇ ਚੱਲਣ ਨਵਾਜ ਗੁਰੀ ਪਾਲਦਾ ਕਰੋ ਜੀ ਗੁਰੂ ਕੀ ਮਨਵਾਜ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਇਸ ਵੇਲੇ ਦਰਤੇ ਆਈਆਂ ਸਾਫ ਸੰਗਤਾਂ ਦੇ ਆਲਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਾਂਚਾਂ ਦਾ ਦਰਤੇ ਸਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਕੀ ਪਰਿਵਾਰ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਜੀ ਮਾਹੀ ਬਖਸ਼ੋ ਬਿਹਤਰ ਹੋ ਕੇ ਨਵੇਂ ਬਖਸ਼ਿਸ਼ ਕਰਕੇ ਸਾਫ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਦਾਰ ਤੇ ਸਭ ਆਈਆਂ ਸੰਗਤਾਂ ਹਾਜ਼ਰ ਪ੍ਰਵਾਨ ਕਰਦੇ ਹਾਂ ਸਭ ਸੰਗਤਾਂ ਦੀਆਂ ਅਰਦਾਸਾਂ ਦੀਆਂ ਬੇਨਤੀਆਂ ਕੀ ਪਰਿਵਾਰ ਵਿਚਰੀ ਆਤਮ ਦੀ ਸ਼ਾਂਤੀ ਵਾਸਤੇ ਆਪਦੇ ਚਰਨਾਂ ਦੀ ਪ੍ਰਵਾਨ ਕਰਨੀ ਕਿਰਪਾ ਕਰੋ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪਦਾ ਨਾਮ ਜਿਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਹੋਏ ਸਭ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਖੰਡਾ

0: सुनिहार सत्रियाकाल।
1: वाहेगुरु जी का खालसा, वाहेगुरु जी।

0: ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਲਹੋ, ਹਮ ਬਾਰਿਕ ਤੁਮਰੇ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਿਸ਼ਵੀ ਰੂਹ ਸਰ ਪਿਆਰਾ ਸਿੰਘ ਢਿੱਲੋਂ ਜੀ ਦੀ ਮਿੱਠੀ ਯਾਦ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਸਰਦਾਰ ਪਿਆਰਾ ਸਿੰਘ ਢਿੱਲੋਂ ਜੀ ਇਸ ਸੰਸਾਰ 'ਤੇ ਨਹੀਂ ਆਏ ਅਤੇ ਅੱਜ ਸਵੇਰੇ ਉਹਨਾਂ ਦੇ ਸਤਿਕਾਰ ਅਤੇ ਉਸ ਤੋਂ ਉਪਰੰਤ ਆ ਕੇ ਇਸ ਗੁਰੂ ਘਰ ਵਿਖੇ ਸਹਿਜ ਪਾਠ ਅਤੇ ਭੋਗ ਅਤੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਸੋ ਆਪ ਸਮੂਹ ਸੰਗਤਾਂ ਦਾ ਢਿੱਲੋਂ ਪਰਿਵਾਰ ਵੱਲੋਂ ਅਤੇ ਬੈਂਸ ਪਰਿਵਾਰ ਵੱਲੋਂ ਆ ਕੇ ਹਾਜ਼ਰੀਆਂ ਭਰਨ ਲਈ ਅਤੇ ਦੁੱਖ ਵੰਡਾਉਣ ਲਈ ਹਾਰਦਿਕ ਹਾਰਦਿਕ ਧੰਨਵਾਦ, ਕਿਉਂਕਿ ਦੁੱਖ ਵੰਡਾਇਆ ਘੱਟ ਜਾਂਦਾ ਹੈ। ਅਤੇ ਨਾਲ ਸਾਡੀ ਅਰਦਾਸ ਹੈ ਆਪ ਜੀ ਦੀ ਵੀ ਕਿ ਅਕਾਲ ਪੁਰਖ ਵਿਛੀ ਰੂਹ ਨੂੰ ਆਪਣੇ ਚਰਨਾਂ 'ਚ ਸਤੀਵੀ ਕਾਲ ਦੀ ਵਾਸਾ ਦੇਵੇ ਅਤੇ ਪਿੱਛੇ ਢਿੱਲੋਂ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ, ਸਭਨਾਂ ਨੂੰ ਇਹ ਅਵਸਰ ਅਤੇ ਅਕੈਸ ਸਦਮਾ ਸਹਿਣ ਦਾ ਬਾਅਦ ਬਖਸ਼ੇ। ਧੰਨਵਾਦ ਹੈ ਇੱਥੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਰਸੀਲਾ ਹਜੂਰੀ ਰਾਗੀ, ਸ੍ਰੀ ਬੰਗਲਾ ਸਾਹਿਬ ਦਿੱਲੀਵਾਲ ਅਤੇ ਹਜੂਰੀ ਰਾਗੀ ਸਿੱਖ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਲਾਜਮਨ ਦੇ ਢੁਕਵੇਂ ਕੀਰਤਨ ਸਰਵਣ ਕਵਾਏ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਨਵਰੀਤ ਸਿੰਘ ਦਾ, ਜਿਨ੍ਹਾਂ ਨੇ ਪਹਿਲਾਂ ਸੁਖਮੀ ਸਾਹਿਬ ਦੇ ਪਾਠ ਫਿਊਨਰ ਹੋਮ 'ਤੇ ਕੀਤੇ ਅਤੇ ਫਿਰ ਇੱਥੇ ਆ ਕੇ ਵੀ ਉਹਨਾਂ ਨੇ ਅਲਾਣੀਆਂ ਦੇ ਪਾਠ ਆਪ ਨੂੰ ਸਾਨੂੰ ਕਰਾਏ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਬਾਜਵਾ ਜੀ ਦਾ, ਜਿਨ੍ਹਾਂ ਨੇ ਆ ਕੇ ਅਰਦਾਸ ਦੀ ਆਪ ਜੀ ਨੂੰ ਸਰਵਣ ਕਰਵਾਈ ਹੈ। ਅਤੇ ਨਾਲ ਹੁਣ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨ, ਚਾਹ ਦੇ ਲੰਗਰ ਵੀ ਤਿਆਰ ਨੇ ਉਹ ਵੀ ਛੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਅਤੇ ਇੱਥੇ ਹੀ ਹੁਣ ਸਮਾਪਤੀ ਹੈ ਇੱਕ ਵਾਰੀ ਫਿਰ ਪਰਿਵਾਰ ਵੱਲੋਂ ਆਪ ਸਭ ਦਾ ਸਵੇਰ ਤੋਂ ਲੈ ਕੇ ਹੁਣ ਤੱਕ ਹਾਜ਼ਰੀ ਭਰਨ ਲਈ ਸਾਰੇ ਆ ਕੇ ਆਪ ਨੇ ਫਿਊਨਰ ਹੋਮ ਵੀ ਅਤੇ ਇੱਥੇ ਵੀ ਹਾਜ਼ਰੀਆਂ ਭਰੀਆਂ ਨੇ। ਹਾਰਦਿਕ ਹਾਰਦਿਕ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋਸਾ ਸਿੰਘ ਜੀ ਉਹ ਦਸਤਾਰ ਦੀ ਰਸਮ ਹੁਣ ਕਰਨੀ ਹੈ ਜੀ। ਸੋ ਮੈਂ ਬੇਨਤੀ ਕਰਾਂ ਕਿ ਆ ਕੇ ਅਤੇ ਆਪਾਂ ਸ਼ੁਰੂ ਕਰੀਏ ਰਸਮ ਅਤੇ ਆ ਕੇ ਮੱਥਾ ਟੇਕ ਕੇ ਬੈਠ ਜਾਣ ਜੀ ਮਹਾਰਾਜ ਦੇ ਸਾਹਮਣੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਦਸਤਾਰ ਦੀ ਰਸਮ ਕੀਤੀ ਜਾ ਸਕੇ। ਦਸਤਾਰ ਦੀ ਰਸਮ ਜੋ ਹੈ ਇਸ ਕਰਕੇ ਕੀਤੀ ਜਾਂਦੀ ਆ ਕਿ ਇਹ ਚੇਤਾ ਕਰਾਇਆ ਜਾਂਦਾ ਕਿ ਹੁਣ ਅੱਜ ਤੋਂ ਜ਼ਿੰਮੇਵਾਰੀਆਂ ਜੋ ਬਜ਼ੁਰਗਾਂ ਵਾਲੀਆਂ ਸਨ ਉਹ ਇਹਨਾਂ 'ਤੇ ਆ ਗਈਆਂ ਨੇ ਅਤੇ ਇਹਨਾਂ ਨੇ ਨਿਭਾਉਣੀਆਂ। ਜੋ ਪਰਿਵਾਰ ਦੇ ਪ੍ਰੋਗਰਾਮ ਜੋ ਰਸਮਾਂ ਰਿਵਾਜ ਉਹ ਕਰਦੇ ਸਨ ਹੁਣ ਉਹਨਾਂ ਦੇ ਸਪੁੱਤਰ ਇਸ ਜ਼ਿੰਮੇਵਾਰੀ ਨਿਭਾਉਣਗੇ। ਸੋ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਆ ਕੇ ਅਤੇ ਉਹ ਹਾਸਲ ਕਰਨ ਜੀ। ਅੱਗੇ ਬੈਠਣਾ ਪੈਣਾ ਜੀ ਮਹਾਰਾਜ ਦੇ ਸਾਹਮਣੇ।

ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਗੁਰੂ ਕਿਰਪਾ ਕਰੇ ਹੁਣ ਆਪ ਜੀ ਨੂੰ ਗੁਰੂ ਇਹ ਬਲ ਬਖਸ਼ੇ ਕਿ ਸਾਰੀਆਂ ਜ਼ਿੰਮੇਵਾਰੀਆਂ ਆਪ ਜੀ ਨਿਭਾਓ ਬੜੇ ਸਤਿਕਾਰ ਦੇ ਪਿਆਰ ਨਾਲ ਪਰਿਵਾਰ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ ਕਰੋ ਕਿਰਪਾ ਸਰ। ਸਮੂਹ ਪ੍ਰਬੰਧਕ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ, ਤਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ, ਨਾਲ ਹੀ ਅਰਦਾਸ ਵੀ ਕਰਾਂਗੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ